ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ ਜਿਹਦੇ ਨਾਲ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰ੍ਹਾ ਹੈ। ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੇ ਉਹ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ, ਹਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀ ਵਿੱਚ ਆਵੇ ਤੂੰ ਕਰ ਦੇ, ਅਫਸੋਸ ਹੈ ਤੇਰੇ ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਂਤ ਹੈ ਸਾਡੇ ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ, ਅਲਾਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਰਿੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ, ਮੋਹਲਤ ਪੁੰਨੀ ਭਾਈ ਭਈ ਪਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸੁਭਾਏ, ਕਾਇਆ ਹੰਸ ਥੀਆ ਵਿਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸਰਿੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ, ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਇੱਥੇ ਧੰਦਾ ਕੂੜਾ ਚਾਰ, ਦਿਹਾ ਆਗੇ ਸਰਪੁਰ ਜਾਣਾ, ਆਗੇ ਸਰਪੁਰ ਜਾਣਾ, ਜੋ ਮਹਿਮਾਨਾ ਕਾਹੇ ਗਾਰਵ ਕੀਜੈ, ਜਿਤ ਸੇਵਿਆਂ ਦਰਗਾਹ ਸੁਖ ਪਾਈਐ, ਨਾਮ ਤਿਸੇ ਕਾਲੀ ਜੈ, ਆਗਾ ਹੁਕਮ ਨ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਜੋ ਤਿਸ ਭਾਵੈ ਸਮਰਾਸੋ ਥੀਆ, ਹੀਲੜਾਇਓ ਸੰਸਾਰੂ, ਜਲ ਥਲ ਮਹੀਲ ਰਵ ਰਿਹਾ, ਸਾਚੜਾ ਸਿਰਜਣਹਾਰੋ, ਸਾਚਾ ਸਿਰਜਣਹਾਰੂ, ਅਲੱਖ ਅਪਾਰੂ, ਤਾਂ ਕਾ ਅੰਤ ਨ ਪਾਇਆ, ਆਇਆ ਤਿਨ ਕਾ ਸਫਲ ਪਿਆ ਹੈ, ਇੱਕ ਮਨ ਜਨੀ ਤੇ ਆਇਆ, ਢਾਹੇ ਢਾ ਉਸਾਰੇ ਆਪੇ, ਹੁਕਮ ਸਵਾਰ ਨਹਾਰੋ, ਜੋ ਤਿਸ ਭਾਵੈ ਸਮਰੱਥ ਸੋ ਥੀਆ, ਹੀਲੜਾ ਇਹੋ ਸੰਸਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਵੀਐ, ਰੋਵਣ ਸਗਲ ਬਕਾਰੋ, ਰੋਵਣ ਸਗਲ ਬਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕੇ ਸੂਝੈ ਨਾਹੀਂ, ਉਹ ਤਨ ਏਵੈ ਖੋਵੈ, ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ, ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ, ਰੋਵੇ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲੇ ਪੰਨ ਨਿਹਾਲੇ, ਅਸਾਂ ਪੀ ਉੱਥੇ ਜਾਣਾ, ਜਿਸ ਕਾ ਕੀ ਯਤਨ ਹੀ ਲੀਆ, ਹੋਵਾ ਤਿਸੇ ਕਾ ਭਾਣਾ, ਜੋ ਤਿੰਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕਿ ਹੁਕਮ ਕਰੇਹਾ, ਆਓ ਮਿਲੋ ਸਹੇਲੀ ਹੋ, ਸੱਚੜਾ ਨਾਮ ਲੈ ਹਾਂ, ਮਰਨ ਨਾ ਮੰਦਾ ਲੋਕਾਂ ਆਖੀਆ, ਜੇ ਮਰ ਜਾਣਾ ਐਸਾ ਕੋਏ, ਸੇਵੋ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੈ ਹੋਏ, ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ, ਆਗੈ ਮਿਲੈ ਵਡਾਈ, ਪੇਟੈ ਜਿਉਂ ਜਾਵੋ ਸੱਚ ਸਮਾਵੋ, ਤਾਂ ਪਤਲੇ ਖੈ ਪਾਈ, ਮੈਲੀ ਜਾਏ ਪਵੋ ਖਸਮੈ ਭਾਉ, ਰੰਗ ਸੁਰਲੀਆਂ ਮਾਣ, ਮਰਨ ਨ ਮੰਦਾ ਲੋਕਾਂ ਆਖੀਆ, ਜੇ ਕੋਈ ਮਰ ਜਾਣਾ, ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੈ ਆਖੀਐ, ਦਰਗਾ ਪਾਵੈ ਸਾਚੀ ਮਾਣੋ, ਦਰਗਾ ਮਾਣ ਪਾਵੈ ਪਤ ਸਿਉਂ ਜਾਵੈ, ਆਗੈ ਦੁਖ ਨ ਲਾਗੈ, ਕਰ ਏਕ ਤੇ ਆਵੇ ਤਾਂ ਫਲ ਪਾਵੇ, ਜਿਤ ਸੇਵਿਆਂ ਭਾਉ ਭਾਗੈ, ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ, ਆਪੇ ਜਾਣੈ ਜਾਣੋ, ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਬਾਬਾ ਕਿਸ ਨੂੰ ਨਾਨਕ ਕਿਸ ਨੂੰ ਬਾਬਾ ਰੋਵੀਐ, ਬਾਜੀ ਹੈ ਇਹੋ ਸੰਸਾਰ, ਕੀਤਾ ਵੇਖਾ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰ, ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀਆ ਸੋ ਜਾਣੈ, ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ, ਜਿਨ ਕਿਸ ਕੀਆ ਸੋਈ ਜਾਣੈ, ਤਾਂ ਕਾ ਰੂਪ ਅਪਾਰੋ, ਨਾਨਕ ਕਿਸ ਨੂੰ ਬਾਬਾ ਰੋਵੀਐ, ਬਾਜੀ ਹੈ ਇਹੋ ਸੰਸਾਰ। ਵਡਹੰਸ ਮਹੱਲਾ ਪਹਿਲਾ, ਦੱਖਣੀ
ਸੱਚ ਸਰਿੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰ ਜਿਨ ਆਪੀ ਨ ਆਪ ਸਾਜਿਆ ਸੱਚੜਾ ਅਲੱਖ ਅਪਾਰ ਦੋਵੇਂ ਪਰਜੋੜ ਵਿਛੋੜੀਅਨ ਗੁਰ ਬਿਨ ਘੋਰ ਅੰਧਾਰ ਸੂਰਜ ਚੰਦ ਸਿਰਜਿਅਨ ਐਣ ਸਚਲਤ ਵਿਚਾਰ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰ ਨਾਰੀ ਪੁਰਖ ਸਿਰਜਿਆ ਬਿਖਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆਂ ਦੇ ਜੀਆਂ ਆਧਾਰ ਕੁਦਰਤ ਤਖਤ ਰਚਾਇਆ ਸੱਚ ਨਿਬੇੜ ਨਹਾਰ ਆਵਾਗਮਨ ਸਿਰਜਿਆ ਤੂੰ ਥਿਰ ਕਰਨ ਹਾਰ ਜੰਮਣ ਮਰਨ ਆਏ ਗਿਆ ਬਦਕ ਜਿਉਂ ਬੇਕਾਰ ਪੂਜੜੇ ਨਾਮ ਵਿਸਾਰਿਆ ਪੂਜੜਾ ਕਿਆ ਤਿਸਚਾਰ ਗੁਣ ਛੋਟ ਬਿਖ ਲੱਦਿਆ ਅਵਗੁਣ ਕਾ ਬਣਜਾਰ ਸੱਦੜੇ ਆਏ ਤਿੰਨਾਂ ਜਾਨੀਆਂ ਹੁਕਮ ਸੱਚੇ ਕਰਤਾਰ ਨਾਰੀ ਪੁਰਖ ਵਿਛੁਨਿਆ ਵਿਛੜਿਆ ਮੇਲਣ ਹਾਰ ਰੂਪ ਨਾ ਜਾਣੈ ਸੋਹਣੀਆਂ ਹੁਕਮ ਬੱਤੀ ਸਰਕਾਰ ਬਾਲਕ ਬਿਰਦ ਨ ਜਾਣਨੀ ਤੋੜ ਨਹੇਤ ਪਿਆਰ ਨਾਉ ਦਰ ਠਾਕੇ ਹੁਕਮ ਸੱਚਾ ਹੰਸ ਕਿਆ ਗੈ ਨਾਰੇ ਸਾ ਤਨ ਛੁੱਟੀ ਮੁੱਠੀ ਝੂਠ ਪਿਦਣੀਆਂ ਮਿਰਤ ਕੜਾ ਆਂਗਣ ਪਾ ਅੰਗਰੜੇ ਬਾਰੇ ਸੁਰਤ ਮੋਈ ਮਰ ਮਾਈਐ ਮਹਿਲ ਰੁਨੀ ਦਰ ਬਾਰੇ ਰੋਭੋ ਕੰਤ ਮਹੇਲੀਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜੇ ਪੱਟ ਅੰਬਾਰੇ ਵਾਜੇ ਵਜੇ ਸੱਚੀ ਬਾਣੀਆਂ ਪੰਚ ਵੇ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਨ ਪਿਆ ਤ੍ਰਿਕ ਜੀਵਨ ਸੰਸਾਰੇ ਜੀਵਤ ਮਰੇ ਸੁਜਾਣੀਆਂ ਪਿਰ ਸੱਚੜਾ ਹੇਤ ਪਿਆਰੇ ਤੁਸੀਂ ਰੋਬ ਹੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹਉ ਮੁੱਠੜੀ ਤੰਦਾ ਤਾਵਣੀਆਂ ਫਿਰ ਛੋੜੜੀ ਵਿਧਨਕਾਰੇ ਘਰ ਘਰ ਕੰਤ ਮਹੇਲੀਆਂ ਰੂੜਾ ਹੇਤ ਪਿਆਰੇ ਮੈਂ ਫਿਰ ਸੱਚ ਸਲਾਹਣਾ ਹਉ ਰੈ ਸਰੜੀ ਨਾਮ ਪਧਾਰੇ ਗੁਰਮਿਲਿਆ ਵੇਸ ਪਲਟਿਆ ਸਾਤਨ ਸੱਚ ਸ਼ਿਗਾਰੋ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣਹਾਰੋ ਵਈ ਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵੋ ਗੀਤ ਨੰਬਰੜਾ ਨਾਨਕ ਬ੍ਰਹਮ ਵਿਚਾਰੋ ਵਡ ਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨ ਭਾਲੀਐ ਘੱਟ ਘੱਟ ਸ਼ਬਦ ਪਛਾਣੋ ਵਾ ਸਤ ਸ਼ਬਦ ਪਛਾਣੋ ਦੂਰ ਨ ਜਾਣੋ ਜਿਨੇ ਰਚਨਾ ਰਾਚੀ ਨਾਮ ਤੇ ਆਏ ਤਾਂ ਸੁਖਵਾਏ ਬਿਨ ਨਾਮੈ ਪਿੜਕਾਚੀ ਜਿਨ ਥਾਪੀ ਬਿਦ ਜਾਣ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਵਤਾਇਆ ਜਲ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੰਧ ਪਦਾ ਹੈ ਸੰਸਾਰੋ ਵਾ ਸਿਰ ਸਿਰ ਸੱਚੜਾ ਲਿਖਿਆ ਦੁੱਖ ਸੁੱਖ ਪੁਰਬ ਵਿਚਾਰੋ ਵਾ ਦੁੱਖ ਸੁੱਖ ਦੀਆ ਜਿਹਾ ਕੀ ਆਸੋ ਨਿਭੈ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ਆਪ ਨਰਾਲਮ ਤੰਦੈ ਬਾਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜਾ ਭਾਏ ਵਿਕਾਰੋ ਜਮ ਮਾਰਗ ਪੰਥ ਨ ਸੁਜਈ ਉੱਜੜ ਅੰਧ ਗਬਾਰੋ ਵਾ ਨਾ ਜਲ ਲੇਫ ਤਲਾਈਆਂ ਨਾ ਭੋਜਨ ਪਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸ਼ਿਗਾਰੋ ਗਲ ਸੰਗਲ ਸਿਰ ਮਾਰੇ ਉਬੇ ਨਾਂ ਦੀ ਸਹਿ ਘਰ ਬਾਰੋ ਇਬ ਕੇ ਰਾਹੇ ਜੰਮਣ ਨਾਹੀ ਪਛਤਾਣ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹੇ ਰਵੇ ਸੁਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਧੰਦਰਾ ਰੋਵਣ ਹਾਰੇ ਵਾ
ਧੰਦਾ ਰੋਵੈ ਮਹਿਲਾਂ ਧੋਵੈ ਸੁਪਨੰਤਰ ਸੰਸਾਰ ਜਿਉਂ ਬਾਜੀਗਰ ਭਰਮੈ ਭੁੱਲੈ ਝੂਠ ਮੁੱਠੀ ਹੰਕਾਰ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੇ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜਗ ਝੂਠ ਪਸਾਰੋਵਾ ਸੱਚਾ ਕਰ ਸੱਚੜੈ ਸੇਵੀਐ ਸੱਚ ਖੜਾ ਸਚਿਆਰੋਵਾ ਕੂੜ ਲੱਭ ਜਾਂ ਥਾਏ ਨ ਪਾਸੀ ਅੱਗੇ ਲਹਿ ਨ ਠਾਓ ਅੰਤਰ ਆਓ ਨ ਬੈਸੋ ਕਹੀਐ ਜੋ ਸੁਨਿਐ ਕਰ ਗਾਉ ਜੰਮਣ ਮਰਨ ਵੱਡਾ ਵਿਛੋੜਾ ਬਿਨਸੇ ਜਗ ਸਬਾਏ ਲੱਭ ਧੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਰੂਆਏ ਬਾਬਾ ਆਵ ਹੋ ਭਾਈ ਹੋ ਗਲ ਮਿਲ ਮਿਲ ਦੇਹ ਅਸੀਸਾਂ ਹੈ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇਹ ਅਸੀਸਾਂ ਹੈ ਅਸੀਸਾਂ ਦੇਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾਉ ਥਿਓ ਥਾਓ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਯੁੱਗ

ਦਾਮਨ ਪਾਏ ਬਹੁ ਰੰਗੀ ਗਲ ਧਾਗਾ ਹੋਸ਼ੀ ਮਤ ਪਿਆ ਮਨ ਹੋਸ਼ਾ ਗੁੜਸਾ ਮੱਖੀ ਖਾਇਆ ਨਾਮ ਰਜਾਦ ਆਇਆ ਕੱਲ ਪੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਬ ਹੋ ਜੇ ਕਿਸੈ ਰੋਵਣਾ ਜਾਨੀ ਅੜਾ ਬੰਦ ਪਠਾਇਆ ਹੈ ਲਿਖੜਿਆ ਲੇਖ ਨਾ ਮੇਟੀਐ ਦਰਹਾ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਾਂ ਤਿਸ ਪਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਭਾਤੀਜੇ ਰੋਵੇ ਪ੍ਰੀਤਮ ਅਤ ਪਿਆਰੇ ਪੈ ਰੋਵੈ ਗੁਣਸਾਰ ਸਮਾਲੈ ਕੋ ਮਰੈ ਨ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸੰਜਾਣਾ ਰੋਵੇ ਸੱਚ ਸਮਾਲੇ ਪੈ ਰੋਵੈ ਗੁਣਸਾਰ ਸਮਾਲੇ ਕੋ ਮਰੈ ਨ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੇ ਸੱਚ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੋ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈਂ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈਂ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਣ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇੰਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੈ ਦੂਰ, ਜਿੰਨੀ ਨਾਮ ਧਿਆਇਆ ਗੈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ ਗੈ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਰੀਦਾ ਦਰਿਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਰਾਣਾ ਰਾਉ ਨਾ ਕੋਰ ਹੈ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ ਸੋ ਕਹੋ ਟਲ ਗੁਰ ਸੇਵੀਐ ਅਹਿਣ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੌਵਾਂ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਰਹਾਉ ਬਾਰੂ ਭੀਤ ਬਣਾਈ ਰਚ ਪਤ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ ਅੱਜ ਹੂੰ ਸਮਝ ਕਛ ਬਿਗੜਿਓ ਨਾਹਿਨ ਭੱਜ ਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ ਅੱਜ ਹੂੰ ਸਮਝ ਕਛ ਬਿਗੜਿਓ ਨਾਹਿਨ ਭੱਜ ਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕਹੋ ਭਾਖਿਓ ਤੋਹੇ ਪੁਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੇ ਤਾਂ ਹਮੇ ਕਹੇ ਨਾ ਕੋਈ ਦੇ ਮਾਵਾ ਕੇ ਅਨੁਸਾਰ। ਗੁਰੂ ਘਰ ਦੇ ਪ੍ਰੀਤਮਾਨ ਸ਼ਬਦ ਨਾਗਪਾਲ ਜੀ, ਸਨ ਆਫ ਸ੍ਰੀ ਵਿਜੇ ਨਾਗਪਾਲ, ਗੁਰੂ ਸਾਹਿਬ ਜੀ ਨੇ ਜਿੰਨੇ ਸਵਾਸਾਂ ਦੀ ਪੂੰਜੀ ਦੇ ਕਰਕੇ ਸੰਸਾਰ 'ਤੇ ਭੇਜਿਆ ਸੀ, ਸਤਿਗੁਰਾਂ ਦੁਆਰਾ ਦਿੱਤੇ ਸਵਾਸਾਂ ਦੀ ਪੂੰਜੀ ਨੂੰ ਪੂਰੀਆਂ ਕਰਦਿਆਂ ਹੋਇਆਂ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਬਿਰਾਜੇ ਨੇ। ਉਹਨਾਂ ਦੇ ਅੰਤਿਮ ਸੰਸਕਾਰ ਤੋਂ ਉਪਰੰਤ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਆਪ ਸੰਗਤਾਂ ਨੇ ਅਲਾਹਣੀਆਂ ਦੇ ਪਾਠ ਸਰਵਣ ਕੀਤੇ ਨੇ। ਸੁਦਾਸ ਆਸਟ੍ਰੇਲੀਅਨ ਸਿੱਖਿਆ ਐਸੋਸੀਏਸ਼ਨ ਵੱਲੋਂ, ਸਮੁੱਚੇ ਸਟਾਫ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸੱਚੇ ਪਾਤਸ਼ਾਹ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਪ ਸੰਗਤਾਂ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਦੇ ਵਿੱਚੋਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਬਾਰ। ਸਤਿਗੁਰੂ ਜੀ ਕਹਿੰਦੇ ਸੰਸਾਰ ਜਿਹੜਾ ਇਹ ਸੁਪਨੇ ਵਾਂਗੂ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ। ਸਤਿਗੁਰੂ ਕਹਿੰਦੇ ਜਿਵੇਂ ਕਿਸੇ ਨੇ ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ, ਰੇਤਾ ਦੀ ਕੰਧ ਚਾਰ ਵੀ ਦਿਨ ਟਿੱਕੇ ਨਹੀਂ ਰਹਿੰਦੀ, ਤੈਸੇ ਹੀ ਇਹ ਸੁੱਖ ਮਾਇਆ ਕੇ ਉਰਜਿਓਂ ਕਹਾਂ ਗਵਾਰ। ਸਤਿਗੁਰੂ ਕਹਿੰਦੇ ਇਸ ਮਾਇਆ ਦੇ ਸੁੱਖ ਵੀ ਉਸੇ ਰੇਤ ਦੀ ਕੰਧ ਵਰਗੇ ਨੇ। ਅੱਜ ਹੂੰ ਸਮਝ ਕਛ ਵਿਗੜਿਓ ਨਾ ਹਨ, ਭੱਜ ਲੈ ਨਾਮ ਮਰਾਰ, ਕਹੋ ਨਾਨਕ ਨੇ ਜਮਤ ਸਾਧਨ ਕਹੋ ਭਾਖਿਓਂ ਤੋਹੇ ਪੁਕਾਰ। ਸਤਿਗੁਰੂ ਜੀ ਕਹਿੰਦੇ ਅੱਜ ਵੀ ਸਮਝਿਆ ਕੁਛ ਵਿਗੜਿਆ ਨਹੀਂ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰ ਕਰਾ, ਜਿਹੜਾ ਤੇਰਾ ਸਲੋਕ ਅਤੇ ਪਰਲੋਕ ਵਿੱਚ ਸਹਾਈ ਹੋਣਾ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਿਵਾਰ ਨਾਗਪਾਲ ਪਰਿਵਾਰ ਨੂੰ ਅਤੇ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਜੀਵ ਦਾ ਜੰਮਣਾ ਅਤੇ ਮਰਨਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਆਪਾਂ ਖੇਤੀ ਹਾਂ, ਪਰਮਾਤਮਾ ਦਾ ਜੀ ਕਰੇ ਚਾਹੇ ਪੱਕੀ ਵੜ ਲਏ, ਚਾਹੇ ਕੱਚੀ ਵੜ ਲਏ, ਚਾਹੇ ਬਚਪਨ ਵਿੱਚ ਲੈ ਜਾਵੇ, ਚਾਹੇ ਭਰ ਜਵਾਨੀ ਵਿੱਚ ਲੈ ਜਾਵੇ, ਚਾਹੇ ਬੁਢੇਪੇ ਵਿੱਚ ਲੈ ਜਾਵੇ, ਇਹ ਪਰਮਾਤਮਾ ਦੀ ਰਜ਼ਾ ਹੈ। ਸੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਾਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਪਰਿਵਾਰ ਦੇ ਭਲੇ ਵਾਸਤੇ ਅਰਦਾਸ ਬੇਨਤੀ ਕਰਨੀ ਹੈ, ਅਰਦਾਸ ਬੇਨਤੀ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਦਾ ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ, ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਦੇ ਸਿਰ 'ਤੇ ਮੇਹਰ ਪ੍ਰਾਪਤ ਰੱਖਣ। ਸਮੂਹ ਨਾਗਪਾਲ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹੈ। ਸੋ ਸਾਰੀਆਂ ਸੰਗਤਾਂ ਦਾ ਸਮੁੱਚੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ, ਹੁਣ ਗੁਰੂ ਕਾ ਲੰਗਰ ਤਿਆਰ ਹੈ, ਚਾਹ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਰਹਿਰਾ ਸਾਹਿਬ ਜੀ ਦੇ ਪਾਠ ਸੋਧਰ ਚੌਂਕੀ ਦਾ ਕੀਰਤਨ ਦੇ ਰਮਤਾ ਹੋਣ ਲੱਗੀ ਹੈ। ਜਿਹੜੀਆਂ ਸੰਗਤਾਂ ਨੇ ਕੀਰਤਨ ਸਰਵਣ ਕਰਨਾ ਕੀਰਤਨ ਸਰਵਣ ਕਰਨ, ਅਤੇ ਜਿਹਨਾਂ ਸੰਗਤਾਂ ਨੇ ਨਾਲ ਦੀ ਨਾਲ ਪ੍ਰਸ਼ਾਦਾ ਪਾਣੀ ਵੀ ਰੈਡੀ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਸ਼ਾਦਾ ਪਾਣੀ ਛੱਕ ਕੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਸੁਣ ਵੱਡਾ ਆਖਾ ਸਭ ਕੋਏ ਕੇ ਵੱਡ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਣੇ ਨਾ ਪਾਈਆਂ ਕਰਮ ਮਿਲੈ ਨਹੀਂ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੈਂ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਿਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੇ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਈ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਣਾਤ ਰਾਗ ਗੁਜਰੀ ਮਹੱਲਾ ਪੰਜਵਾਂ ਹਰ ਕੇ ਜਨ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾਂ ਬਿਨੋ ਘਰੋਂ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵੱਡ ਭਾਗ ਵਡੇਰੇ ਚਿੰਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਇਆ ਹਰ ਹਰ ਜੀਉ ਪਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ।
ਊੜੇ ਊੜ ਆਵੈ ਸਹਿ ਕੋਸਾ ਤਿਸ ਪਾਸੇ ਬਦਰੇ ਸ਼ਰਿਆ ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਾ ਬਿਨਦਾਨ ਦਸ ਅਸ਼ਟ ਸਿਧਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰਗਮਾ ਗਮ ਅਪਾਰਾ ਸਭ ਤਿਆਵ ਹੈ ਸਭ ਤਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਮਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਗਤ ਪਏ ਜਨ ਹਰ ਧਿਆਇਆ ਜੀ ਤਿੰਨ ਟੂਟੀ ਜਮਕੀ ਹਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੱਡ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੈ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ
ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾ ਨਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਝ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖੈ ਤਾਂ ਡੂਬੀ ਅਲੇ। ਮਨ ਏਕ ਨਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾਹ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਸਰੰਜਾਮ ਲਾਗ ਪਉ ਜਲ ਤਰਨ ਕੈ, ਜਨਮ ਬਿਰਥਾ ਜਨਮ ਬਿਰਥਾ, ਜਾਤ ਰੰਗ ਮਾਇਆ ਕਹਿ ਰਹਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੂ ਸਰਮਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੂ ਸਰਮਾ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ, ਹੁਨ ਰਾਸ ਸਗਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਓਪਨ ਬ੍ਰਿਸ਼ਟ ਗਗਨ ਤੇ ਪਈ, ਸਭ ਹਿਨ ਆਨ ਵਿਧਾਈ ਦਈ। ਧਨਿਆ ਧਨਿਆ ਲੋਗਨ ਕੇ ਰਾਜਾ, ਦੁਸ਼ਟਨ ਦਾ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਣ ਹਾਰੇ, ਦਾਸ ਜਾਨ ਮੋਹ ਲਿਹੋ ਉਬਾਰੇ। ਕਬਿਓ ਬਾਸ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦਾ ਰਸ਼ਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵ ਹੋ, ਆਪ ਹੱਥ ਦਾ ਮੋਹੇ ਬਚਾਵ ਹੋ। ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਹ ਰਸ਼ਾ ਨਿਜ ਕਰਦਾ ਕਰੀਐ, ਸਭ ਬੈਰਣ ਕੋ ਆਸ ਸੰਘਰੀਐ। ਪੂਰਨ ਹੋਏ ਹਮਾਰੀ ਆਸਾ,
ਤੋਰ ਭਜਨ ਕੀ ਰਹਿ ਪਿਆਸਾ। ਤੁਮਹੇ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੂੰ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਛਤਰ ਹਮਾਰੇ ਮਾਰੀਐ। ਆਪ ਹੱਥ ਦੈ ਮੁਝੇ ਉਬਰੀਐ, ਮਰਨ ਕਾਲ ਕਾ ਤ੍ਰਾਸਨ ਵਰੀਐ। ਹੂ ਜੋ ਸਦਾ ਹਮਾਰੇ ਪਛਾ, ਸ਼੍ਰੀ ਅਸ ਤੁਜ ਜੂ ਕਰਿਓ ਰਛਾ। ਰਾਖ ਲਿਓ ਮੋ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਣ ਕੇ ਹੰਤਾ, ਤੁਮ ਹੋ ਪੁਰੀ ਚਤਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਬਿਸਨ ਪਰ ਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਵ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਯਸ਼ਣ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੇਵਕਣ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਤੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਹੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣ।

ਪਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੈਠਾ ਸਿਗਰੀ ਸਿਹਤ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸੁਯੰ ਭਵ ਅਬ ਰਸ਼ਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰਹ ਦੁਸ਼ਟ ਜਿੱਤੇ ਉੱਠ ਵੱਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਉਮਰੇ ਪੁਰਖ ਜਵਨ ਪੱਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨ ਆਏ ਹੈ ਰਸ਼ਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂ ਕਿਤਾਬ ਤਣਕ ਮੈਂ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਪ ਸਵੈ ਸਕੈ ਨ ਕੋਈ ਏਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਹਾਸ ਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਵਿਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਅਨ ਕੋ ਸ਼ੈ ਕਰਤਾ ਸ਼੍ਰੀ ਅਸ ਧੁਜ ਜਬ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛ ਤਲ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਏ ਸੁਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਗਟ ਨਾ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਵਾਰ ਚੌ ਪਈ ਕੋ ਕਹਿ ਚੌ ਪਈ ਸੰਮਤ ਸਤਰਾਂ ਸਹਿਸ ਪਨਿਜੈ ਅਰਧ ਸਹਿਜ ਹੁਣ ਤੀਨ ਕਹੀਜੈ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾ

ਨਿਉ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੈ ਗਇਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾਡ ਕੈ ਗਇਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਾਹਿਬ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿੱਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੁਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ
ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਸੀਵੈ ਹਰਿਆ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਸੀਵੈ ਹਰਿਆ ਪੌੜੀ ਤਥਾ ਤੂੰ ਸਮਰੱਥ ਜਥਾ ਕੋਏ ਨਾਹੇ ਉਥਾ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੈ ਦੂਤ ਨਾਏ ਤੇਰਾ ਛੱਡ ਜਾਏ ਪਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭਸਾ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੈ ਤੁਧ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਵਾਰੀਅਨ ਗੁਰ ਕੀ ਪੈਰੀ ਪਾਏ ਕਾ ਸਵਾਰਿਅਨ ਹੋਆ ਆਪ ਦਿਆਲ ਮਨੋ ਨਾ ਵਿਸਾਰਿਅਨ ਸਾਚਨਾ ਕੈ ਸੰਗ ਪਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: अब जूजन को दाओ। खेत जो मांडो सूरमा अब जूजन को दाओ। जुगो जुग अटल शब्द गुरु गरीब नवाज श्री गुरु ग्रंथ साहब जी दे पावन पवित्र चरणा विच संध्या मौके हाजरी भर के सतगुरु जी दे दरों घरों खुशियां प्राप्त करन वास्ते हाजिर होए सत संगी जनों, आओ सरबत माई भाई मिलके सतगुरु जी की बख्शिश की हुई फतेह सिमरन विच जुड़िए। जिनी संगत गुरु के पित्र चरणों में है, सतगुरु जी की बारगाह च है, जां को माई भाई सोशल नैटवर्क के राही अपने घर बैठ के इस प्रोग्राम नू सरवण कर रहे हैं, जिथों तक गुरु नानक साहब के घर का संदेशा सुनाई दिंदा है। सुरती ते बिरती श्री गुरु ग्रंथ साहब जी के पित्र चरणों के नाल जोड़ के अंदर ते बाहर की अवस्था एक बना के प्यार सत्कार नाल सारी संगत सतगुरु नू सीस चुका के आखो जी वाहिगुरु जी का खालसा वाहिगुरु जी की फतह। सतगुरु जी की बाणी विच एडी वड्डी शक्ति है। कई बार असी रस्ते जांदियां जांदियां वेख्या किसे बन्नेओ बाणी दियां मुद्र धुनां दा जाप जदों जाण वाले राही दे कन्नां च पैंदा कुछ पल वास्ते सारा कुछ उहनूं इउं महसूस हुंदा वी जिवें दुनिया दा सभो कुछ कुल कुछ पल लई रुक गया होवे। ਉਹ ਵੀ ਚਾਰ ਸਵੇਰਿਓ ਧਿਆਨ ਹਟਾ ਕੇ ਜਿਸ ਬੰਨਿਓ ਪਿੱਤਰ ਆਵਾਜ਼ਾਂ ਆਉਂਦਾ ਉਸ ਬੰਨੇ ਆਪਣੀ ਸੁਰਤੀ ਟਿਕਾਉਂਦਾ, ਨਾਲੇ ਵਾਹਿਗੁਰੂ ਦਾ ਸਿਮਰਨ ਕਰਦਾ ਤੇ ਨਾਲੇ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ। ਗਰੀਬ ਨਵਾਜ ਪਾਤਸ਼ਾਹ ਤੇਰਾ ਕੋਟਾਨ ਕੋਟਾਨ ਧੰਨਵਾਦ ਹੈ। ਚਿੰਤਾ ਦੇ ਵਹਿਣ ਵਿੱਚ ਡੁੱਬਿਆ ਸਾਂ, ਤੁਹਾਡੀ ਅਲਾਹੀ ਬਾਣੀ ਸਰਵਣਾ ਰਾਹੀਂ ਹਿਰਦੇ ਚ ਗਈ, ਚਿੰਤਾ ਮੁਕਤ ਹੋ ਗਿਆ। ਪਰਮੇਸ਼ਰ ਦੀ ਬਾਣੀ ਵਿੱਚ ਪਰਮੇਸ਼ਰ ਦੇ ਸਿਮਰਨ ਵਿੱਚ ਏਡੀ ਵੱਡੀ ਸ਼ਕਤੀ ਹੈ, ਚਿੰਤਾ ਨੂੰ ਕੋਈ ਡਾਕਟਰ ਦੂਰ ਨਹੀਂ ਕਰ ਸਕਦਾ, ਕੋਈ ਵੈਦ ਹਕੀਮ ਦੂਰ ਨਹੀਂ ਕਰ ਸਕਦਾ। ਜੇ ਚਿੰਤਾ ਦੂਰ ਹੋ ਸਕਦੀ ਹੈ ਤੇ ਗੁਰੂ ਦਾ ਸਿਮਰਨ ਕਰਨ ਨਾਲ ਹੋ ਸਕਦੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ, ਉਹਦਾ ਚੇਤਨ ਕਰਨ ਦੇ ਨਾਲ ਚਿੰਤਾ ਦੂਰ ਹੁੰਦੀ ਹੈ, ਸਵਾਸਾਂ ਰੂਪੀ ਪੂੰਜੀ ਸਫਲਾ ਹੁੰਦੀ ਹੈ। ਸਵਾਬ ਜੀ ਬੜੇ ਵੱਡੇ ਭਾਗਾਂ ਵਾਲੇ ਹੋ, ਰੋਜ਼ ਦੀ ਤਰ੍ਹਾਂ ਪਾਤਸ਼ਾਹ ਦੇ ਚਰਨ ਪਰਸਨ ਲਈ ਸਤਿਗੁਰੂ ਦੇ ਚਰਨਾਂ 'ਚ ਆਉਂਦੇ ਹੋ। ਸਤਿਗੁਰੂ ਕਦਮ ਲੇਖੇ ਚਲਾਉਣ, ਸੇਵਾਵਾਂ ਭਿਟਾਵਾਂ ਆਪਣੇ ਚਰਨਾਂ 'ਚ ਸਤਿਗੁਰੂ ਦਰ ਪ੍ਰਵਾਨ ਕਰਨ, ਸਿੱਖੀ ਸਿਦਕ ਭਰੋਸਾ ਨਾਮਦਾਨ ਦੀ ਦਾਤ ਪਾਤਸ਼ਾਹ ਸਾਰਿਆਂ ਨੂੰ ਬਖਸ਼ਿਸ਼ ਕਰਕੇ ਨਿਵਾਜੇ। ਅਸੀਂ ਸਾਰੇ ਲਗਾਤਾਰ ਬੜੇ ਲੰਮੇ ਸਮੇਂ ਤੋਂ ਪੰਥ ਦੀ ਸਿਰਜਣਾ ਦਾ ਪਿੱਤਰ ਇਤਿਹਾਸ, ਕਲਗੀ ਵਾਲੇ ਪਾਤਸ਼ਾਹ ਨੇ ਕਿਵੇਂ ਖਾਲਸਾ ਪੰਥ ਦੀ ਸਿਰਜਣਾ ਕੀਤੀ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਦੇ ਵਕਤ 1699 ਤੱਕ ਟਰਨ ਬਾਈ ਟਰਨ ਗੁਰੂ ਸਾਹਿਬਾਨਾਂ ਨੂੰ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਾਸਤੇ ਕੀ ਕੁਝ ਕਰਨਾ ਪਿਆ, ਕਿਵੇਂ ਕਿਵੇਂ ਉਹਨਾਂ ਨੇ ਸੰਗਤ ਘਾਲਣਾ ਘਾਲੀਆਂ, ਕਿਵੇਂ ਕਿਵੇਂ ਆਪਣੀਆਂ ਆਹੂਤੀਆਂ ਦਿੱਤੀਆਂ, ਇਹ ਲਗਾਤਾਰ ਅਸੀਂ ਸਰਵਣ ਕਰਦੇ ਆ ਰਹੇ। ਤੁਸੀਂ ਸੁਣਿਆ ਪਿਛਲੇ ਦਿਨਾਂ ਵਿੱਚ ਕਲਗੀ ਵਾਲੇ ਸਤਿਗੁਰੂ ਦੇ ਚਰਨਾਂ ਵਿੱਚ ਪੰਜਵਾਂ ਸਿੱਖ ਭਾਈ ਸਾਹਿਬ ਚੰਦ ਬਿਦਰ ਕਰਨਾਟਕਾ ਤੋਂ ਚੱਲ ਕੇ ਆਪਣੇ ਸਿਰ ਦੀ ਭੇਟਾ ਲੈ ਕੇ ਖੜਾ ਕਲਗੀਆਂ ਵਾਲੇ ਬਾਪੂ, ਜਿਵੇਂ ਮੇਰੇ ਤੋਂ ਪਹਿਲਾਂ ਚਾਰ ਪ੍ਰਵਾਨ ਚੜ੍ਹੇ ਨੇ ਨਾ ਤੇਰੇ ਦਰ ਵਿੱਚ, ਭਾਈ ਦਇਆ ਰਾਮ ਜੀ, ਭਾਈ ਧਰਮਦਾਸ ਜੀ, ਭਾਈ ਮੋਹਕਮ ਚੰਦ, ਭਾਈ ਹਿੰਮਤ ਰਾਏ, ਪਾਤਸ਼ਾਹ ਮੇਰੀ ਵੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਮੇਰੇ ਵੀ ਸਿਰ ਦੀ ਭੇਟਾ ਪ੍ਰਵਾਨ ਕਰ ਲਓ। ਮੈਂ ਵੀ ਉਸ ਉਹਨਾਂ ਭਰਾਵਾਂ ਦੇ ਨਾਵਾਂ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਬਾਜਾਂ ਵਾਲੇ ਸਤਿਗੁਰੂ ਤੇਰੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ। ਦੂਜੇ ਬੰਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖੀ ਦੀ ਸ਼ਾਨ ਦਿਨ ਦੁੱਗਣੀ ਰਾਤ ਚੌਗਣੀ ਵਧੀ ਵੇਖ ਕੇ ਵਕਤ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਹਾਂਗੀਰ ਕੰਬ ਰਿਹਾ, ਸੋਚਦਾ ਮੇਰੇ ਕਰਮਚਾਰੀਆਂ ਦੇ ਮੂੰਹ ਤੇ ਗੁਰੂ ਦੇ ਸਿੱਖ ਮੈਨੂੰ ਝੂਠਾ ਬਾਦਸ਼ਾਹ ਕਹਿੰਦੇ ਨੇ ਤੇ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਛੇਵੇਂ ਪਾਤਸ਼ਾਹ ਹਰਗੋਬਿੰਦ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ। ਬਾਦਸ਼ਾਹ ਬਣਾਇਆ ਜਾਂਦਾ ਕੁਝ ਸਮੇਂ ਵਾਸਤੇ, ਪਾਤਸ਼ਾਹ ਸਦੀਵੀ ਹੈ, ਇਹਨੂੰ ਦੁਨੀਆਂ ਨਹੀਂ ਬਣਾ ਸਕਦੀ। ਇਹ ਅਕਾਲ ਪੁਰਖ ਵੱਲੋਂ ਤੈਨਾਤ ਹੋ ਕੇ ਆਉਂਦਾ ਸੰਸਾਰ ਦੀ ਸੇਵਾ ਵਾਸਤੇ। ਪਾਤਸ਼ਾਹੀ ਨੂੰ ਕੋਈ ਟਸ ਤੋਂ ਮਸ ਨਹੀਂ ਕਰ ਸਕਦਾ ਤੇ ਬਾਦਸ਼ਾਹੀ ਨੂੰ ਕੋਈ ਸਦਾ ਸਥਿਰ ਨਹੀਂ ਰੱਖ ਸਕਦਾ। ਸੋ ਜਹਾਂਗੀਰ ਨੇ ਮਹਾਰਾਜ ਜੀ ਨੂੰ ਦਿੱਲੀ ਸੱਦਿਆ। ਮਜਨੂੰ ਦਾ ਉਹ ਟਿੱਲਾ, ਜਿੱਥੇ ਮਜਨੂੰ ਨਾਂ ਦਾ ਇੱਕ ਫਕੀਰ ਰਹਿੰਦਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਾ ਸੀ, ਮਹਾਰਾਜ ਉਹਦੀ ਬੇਨਤੀ ਮੰਨ ਕੇ ਇਹਦੇ ਟਿੱਲੇ ਤੇ ਗਏ। ਇਤਿਹਾਸ ਵਿੱਚ ਜ਼ਿਕਰ ਇੱਥੋਂ ਤੱਕ ਆਉਂਦਾ ਇਹਦੇ ਟਿੱਲੇ ਤੇ ਮਰਿਆ ਹੋਇਆ ਹਾਥੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿੰਦਾ ਕੀਤਾ। ਗੁਰੂ ਸਰਵ ਕਲਾ ਸਮਰੱਥ ਹੈ, ਸਤਿਗੁਰ ਮੇਰਾ ਮਾਰ ਜਵਾਲਾ, ਸਤਿਗੁਰ ਮੇਰਾ ਸਰਵ ਪ੍ਰਿਤ ਪਾਲਾ ਹੈ। ਜੋ ਬੰਦਾ ਸੋਚ ਨਹੀਂ ਸਕਦਾ ਗੁਰੂ ਉਹ ਕੁਝ ਕਰਨ ਦੀ ਸ਼ਕਤੀ ਰੱਖਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਜੀ ਵੱਡੇ ਸਤਿਗੁਰਾਂ ਦੇ ਪਿੱਤਰ ਅਸਥਾਨ ਤੇ ਮਜਨੂੰ ਦੇ ਟਿੱਲੇ ਤੇ ਚਲੇ ਗਏ, ਉੱਥੇ ਉਤਾਰਾ। ਜਹਾਂਗੀਰ ਮਿਲਿਆ, ਜਥਾ ਸ਼ਕਤ ਭੇਟਾ ਧਰੀ, ਸਤਿਗੁਰੂ ਦੇ ਚਰਨਾਂ ਚ ਵਿਚਾਰਾਂ ਹੋਈਆਂ। ਕਹਿੰਦਾ ਮਹਾਰਾਜ ਰੋਜ਼ ਮੈਨੂੰ ਮਿਲਣ ਵਾਸਤੇ ਆਇਆ ਕਰੋ ਰੋਜ਼। ਮਹਾਰਾਜ ਕਹਿੰਦੇ ਬਾਦਸ਼ਾਹ ਸਾਡਾ ਕੰਮ ਬਾਦਸ਼ਾਹਾਂ ਨੂੰ ਮਿਲਣਾ ਨਹੀਂ, ਸਾਡਾ ਕੰਮ ਹੈ ਨਿਰੰਕਾਰ ਵੱਲੋਂ ਲੱਗੀ ਹੋਈ ਡਿਊਟੀ ਭੁਗਤਾਉਣੀ, ਪ੍ਰਚਾਰ ਕਰਨਾ, ਪ੍ਰਸਾਰ ਕਰਨਾ, ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣਾ, ਹੰਕਾਰੀਆਂ ਨਿੰਦਕਾਂ ਨੂੰ ਸਜ਼ਾ ਦੇਣੀ, ਨਾ ਕਿ ਸਾਡਾ ਕੰਮ ਬਾਦਸ਼ਾਹਾਂ ਨੂੰ ਰੋਜ਼ ਮਿਲਣਾ। ਹਾਂ ਜੇ ਤੂੰ ਚਾਹੁੰਦਾ ਹੈ ਨਾ ਵੀ ਮਿਲਣ ਆਇਆ ਕਰੋ, ਜਦੋਂ ਕਿਤੇ 15-20 ਦਿਨਾਂ ਬਾਅਦ ਤੇਰਾ ਸੱਦਾ ਜਾਇਆ ਕਰੇਗਾ, ਚਿੱਤ ਕਰਿਆ ਕਰੇਗਾ, ਫਿਰ ਤੈਨੂੰ ਮਿਲਣ ਵਾਸਤੇ ਆਇਆ ਕਰ। ਉਸ ਦਿਨ ਤੋਂ ਬਾਦਸ਼ਾਹ ਜਹਾਂਗੀਰ ਨੇ 500 ਰੁਪਈਆ ਉਸ ਜ਼ਮਾਨੇ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਸ਼ਾਹੀ ਖਜ਼ਾਨੇ ਵਿੱਚੋਂ ਰੋਜ਼ ਭੇਟਾ ਕਰਨਾ ਸ਼ੁਰੂ ਕੀਤਾ ਵੀ ਇਹਦੀਆਂ ਰਸਤਾਂ ਲਿਆ ਕੇ ਪ੍ਰਸ਼ਾਦਾ ਪਾਣੀ ਤੁਸੀਂ ਛਕਿਆ ਕਰੋ, ਰੋਜ਼ 500 ਰੁਪਈਆ ਖਜ਼ਾਨੇ ਚੋਂ ਆਉਂਦਾ। ਦੀਵਾਨ ਚੰਦੂ ਸੋਚਾਂ ਦੇ ਵਹਿਣ ਵਿੱਚ ਪੈ ਗਿਆ, ਮੈਂ ਗੁਨਾਹ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਦਾ, ਕਿਤੇ ਮਹਾਰਾਜ ਜਹਾਂਗੀਰ ਨੂੰ ਕਹਿ ਕੇ ਮੇਰੀ ਗ੍ਰਿਫਤਾਰੀ ਦੇ ਵਾਰੰਟ ਨਾ ਜਾਰੀ ਕਰਵਾ ਦੇਣ, ਕਿਸੇ ਵੇਲੇ ਵੀ ਕੁਝ ਹੋ ਸਕਦਾ, ਉਪਾਅ ਕਰਨਾ ਚਾਹੀਦਾ। ਬੜੇ ਸੁਲਝੇ ਸਰੋਤੇ ਗੁਰੂ ਦੇ ਚਰਨਾਂ ਚ ਬੈਠੇ ਨੇ, ਬੜੇ ਬੜੇ ਮਹਾਨ ਵਿਦਵਾਨ ਸਰੋਤੇ ਘਰਾਂ ਚ ਬੈਠੇ ਗੁਰੂ ਕੀ ਵਿਚਾਰ ਸਰਵਣ ਕਰਦੇ ਨੇ। ਕਈ ਵਾਰ ਤੁਸੀਂ ਵਿਦਵਾਨ ਸੱਜਣਾ ਕੋਲੋਂ ਸੁਣਿਆ, ਜਿਹੜਾ ਬੰਦਾ ਦਿਲ ਦਾ ਖੋਟਾ ਹੋਵੇ ਨਾ ਉਹਦੇ ਪਾਪ ਕੰਬਣੇ ਸ਼ੁਰੂ ਹੋ ਜਾਂਦੇ। ਇਹ ਗੱਲ ਪੱਥਰ ਤੇ ਲਕੀਰ ਹੈ, ਬਾਹਰੀ ਤੌਰ ਤੇ ਬੰਦੇ ਨੂੰ ਕਦੇ ਕਿਸੇ ਕਿਸਮ ਦਾ ਖਤਰਾ ਨਾ ਸੀ, ਨਾ ਹੈ ਤੇ ਨਾ ਹੋਵੇਗਾ। ਜਦੋਂ ਬੰਦੇ ਦੀ ਅੰਦਰੋਂ ਆਤਮਾ ਕਮਜ਼ੋਰ ਹੋ ਜਾਏ ਫਿਰ ਬੰਦਾ ਸੋਚਦਾ ਵੀ ਮੈਨੂੰ ਹੁਣ ਖਤਰਾ ਹੋ ਗਿਆ, ਬੜਾ ਤਗੜਾ ਖਤਰਾ। ਚੋਰ ਦੀ ਹਾਮੀ ਕੋਈ ਬੰਦਾ ਨਹੀਂ ਭਰਦਾ, ਨਾ ਉਹਦੇ ਘਰ ਦੇ, ਨਾ ਉਹਦੇ ਸੱਜਣ ਮਿੱਤਰ, ਨਾ ਉਹਦੇ ਭੈਣ ਭਾਈ ਤੇ ਨਾ ਉਹਦੇ ਰਿਸ਼ਤੇਦਾਰ। ਚੋਰ ਕੀ ਹਾਮਾ ਭਰਿਆ ਨਾ ਕੋਈ, ਪਰ ਚੋਰ ਚਲਾਕੀਆਂ ਦੇ ਰਾਹੀਂ ਬਚਣ ਦਾ ਯਤਨ ਕਰਦਾ ਪਰ ਬਚ ਨਹੀਂ ਸਕਦਾ, ਉੜਕ ਦੀ ਬਾਕੀ ਲੇਖਾ ਦੇਣਾ। ਦੀਵਾਨ ਚੰਦੂ ਨੇ ਜੋਤਸ਼ੀ ਖਰੀਦ ਕੇ ਜੋਤਸ਼ੀ ਨੂੰ ਇਹ ਪੱਕੀ ਪਕਾਰਤੀ 500 ਰੁਪਈਆ ਦੇ ਕੇ ਵੀ ਤੂੰ ਬਾਦਸ਼ਾਹ ਨੂੰ ਭਰਮ ਪਾ ਦੇ ਭਈ ਜੇ ਤੇਰੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਨਾ ਗਏ ਜਿਹੜੇ ਤੇਰੇ ਸਿਰ ਤੇ ਗ੍ਰਹਿ ਚੱਲਦੇ ਨੇ ਤੇਰੀ ਜਾਨ ਲੇਵਾ ਸਭ ਤੋਂ ਰਾਹੂ ਕੇਤੂ ਸ਼ਨੀ ਮੰਗਲ ਸਾਰੇ ਹੀ ਤੇਰੇ ਨਾਲ ਨਾਰਾਜ਼ ਨੇ ਤੇ ਤਾਂ ਰਾਜੀ ਹੋ ਸਕਦੇ ਨੇ ਜੇ ਛੇਵੇਂ ਪਾਤਸ਼ਾਹ ਤੇਰੇ ਲਈ 40 ਦਿਨ ਗਵਾਲੀਅਰ ਜਾ ਕੇ ਤਪ ਕਹਿਦੇ ਦੀਵਾਨ ਚੰਦੂ ਕਹਿੰਦਾ ਕਹਿਦੇ ਜਹਾਂਗੀਰ ਨੂੰ ਜੋਤਸ਼ੀ ਬਾਬਾ ਤੇਰੇ ਸਿਰ ਤੇ ਸਾੜ ਸਤੀ ਆਈ ਸਾੜ ਸਤੀ ਬੜੀ ਖਤਰਨਾਕ ਹੁੰਦੀ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਜਹਾਂਗੀਰ ਨੇ ਸੱਚੇ ਪਾਤਸ਼ਾਹ ਮੇਰੇ ਨਾਲ ਗ੍ਰਹਿ ਨਾਰਾਜ਼ ਹੋ ਗਏ ਸ਼ਨੀ ਰਾਹੂ ਕੇਤੂ ਮੰਗਲ ਸਾਰੇ ਗ੍ਰਹਿ ਨਾਰਾਜ਼ ਰਾਸ਼ਾਂ ਨਾਰਾਜ਼ ਹੋ ਗਈਆਂ ਤੇ ਮੈਨੂੰ ਜੋਤਸ਼ੀ ਬਾਬੇ ਨੇ ਦੱਸਿਆ ਵੀ ਤੁਹਾਡੇ ਸਿਰ ਸਾੜ ਸਤੀ ਬੜੀ ਤਗੜੀ ਹੈ ਇਹ ਤਾਂ ਟਾਲੀ ਆ ਜੇ ਛੇਵੇਂ ਪਾਤਸ਼ਾਹ ਗਵਾਲੀਅਰ 40 ਦਿਨ ਤਪ ਕਰਨ ਜਾਣੀ ਜਾਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਬਾਦਸ਼ਾਹ ਜੇ ਸਾਡੇ 40 ਦਿਨ ਗਵਾਲੀਅਰ ਦੇ ਕਿਲੇ ਚ ਤਪ ਕਰਨ ਨਾਲ ਤੇਰੇ ਸਿਰੋਂ ਸਾੜ ਸਤੀ ਟਲ ਸਕਦੀ ਆ ਗ੍ਰਹਿ ਟਲ ਸਕਦੇ ਨੇ ਤੇ ਫਿਰ ਸਾਡੇ ਵਾਸਤੇ ਤਾਂ ਕੋਈ ਔਖਾ ਕੰਮ ਨਹੀਂ ਅਸੀਂ 40 ਦਿਨ ਭਜਨ ਕਰਨ ਲਈ ਤਿਆਰ ਹਾਂ ਪਰ ਸ਼ਰਤ ਇਹ ਆ ਬਈ ਸਾੜ ਸਦੀ ਤੇਰੇ ਸਿਰ ਤੇ ਨਹੀਂ ਆਈ ਸਾੜ ਸਦੀ ਆਈ ਆ ਕਿਸੇ ਹੋਰ ਹੀ ਸਿਰ ਤੇ ਉਹ ਤੈਨੂੰ ਨਜ਼ਰ ਨਹੀਂ ਆਉਂਦੀ ਸਾਨੂੰ ਨਜ਼ਰ ਆਉਂਦੀ ਜਦੋਂ ਵਕਤ ਆਇਆ ਦੱਸਾਂਗੇ ਵੀ ਸਾੜ ਸਦੀ ਕਿਹਦੇ ਸਿਰ ਤੇ ਆਈ ਕਹਿੰਦੇ ਨੇ ਇੱਕ ਰਾਜੇ ਦੇ ਰਾਜ ਵਿੱਚ ਚੋਰੀ ਹੋ ਗਈ ਚੋਰੀ ਰਾਜੇ ਨੇ ਵਜ਼ੀਰਾਂ ਨੂੰ ਆਖਿਆ ਵੀ ਚੋਰ ਦੀ ਭਾਲ ਕਰੋ ਮੇਰੇ ਸ਼ਾਹੀ ਮਹੱਲਾਂ 'ਚ ਚੋਰੀ ਹੋਈ ਹੈ ਜੇ ਮੇਰੇ ਮਹੱਲਾਂ 'ਚ ਸੰਨ ਲਾਉਣ ਵਾਲਾ ਚੋਰ ਨਹੀਂ ਤੁਸੀਂ ਲੱਭ ਸਕਦੇ ਤੁਹਾਡੀ ਇੰਟੈਲੀਜੈਂਸ ਏਜੰਸੀ ਤੁਹਾਡਾ ਖੁਫੀਆ ਤੰਤਰ ਤੁਹਾਡੇ ਅਧਿਕਾਰੀ ਕਰਮਚਾਰੀ ਤਾਣਾ ਬਾਣਾ ਤੇ ਫਿਰ ਆਮ ਲੋਕਾਂ ਦਾ ਕੀ ਹਾਲ ਹੋਊ ਜੇ ਮੇਰੇ ਮਹੱਲਾਂ 'ਚ ਚੋਰੀ ਕਰਨ ਵਾਲਾ ਚੋਰ ਨਹੀਂ ਲੱਭਦਾ ਤੇ ਆਮ ਜਨਤਾ ਦਾ ਕੀ ਹਾਲ ਹੋਊ ਪੁਰਾਣੇ ਰਾਜੇ ਮਹਾਰਾਜੇ ਬੜੇ ਸਿਆਣੇ ਸੀ ਅੱਜ ਵਾਲੇ ਕਹਿੰਦੇ ਵੀ ਅਸੀਂ ਸੁਰੱਖਿਅਤ ਰਹਿਣਾ ਚਾਹੀਦਾ ਪਬਲਿਕ ਮਰਦੀ ਆ ਤੇ ਮਰਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਪਬਲਿਕ ਨਾਲ ਬੜੇ ਸਾਲ ਪੁਰਾਣੀ ਗੱਲ ਹੈ ਸਾਡੇ ਦੇਸ਼ ਦੇ ਇੱਕ ਸੂਬੇ ਦੇ ਚੀਫ ਮਿਨਿਸਟਰ ਦੇ ਘਰ ਵਾਲੀ ਦੇ ਖਾਤੇ ਵਿੱਚੋਂ ਸਾਈਬਰ ਕ੍ਰਾਈਮ ਵਾਲਿਆਂ ਨੇ ਇੱਕ ਰਕਮ ਚੋਰੀ ਕਰ ਲਈ ਬੜੀ ਤਗੜੀ ਰਕਮ ਤੇ ਉਸ ਚੀਫ ਮਿਨਿਸਟਰ ਨੇ ਸਾਰੇ ਵੱਡੇ ਆਲਾ ਅਫਸਰ ਸੱਦ ਕੇ ਆਖਿਆ ਜੇ ਸ਼ਾਮਾਂ ਤੱਕ ਪਤਾ ਨਾ ਲੱਗਾ ਬਈ ਮੇਰੀ ਮਹਾਰਾਣੀ ਦੇ ਖਜ਼ਾਨੇ ਤੋਂ ਪੈਸੇ ਕਿੰਨੇ ਕੱਢੇ ਨੇ ਤੇ ਮੈਂ ਸਾਰਿਆਂ ਨੂੰ ਸਜ਼ਾ ਦੇਣੀ ਹੈ ਸਾਰਿਆਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਿੱਤਰ ਹਜ਼ੂਰੀ ਚ ਕਹਿ ਰਿਹਾ ਸ਼ਾਮਾਂ ਤੋਂ ਪਹਿਲਾਂ ਪਤਾ ਕਰ ਲਿਆ ਜੀ ਫਲਾਣੇ ਸੂਬੇ ਚ ਰਹਿਣ ਵਾਲਾ ਬੰਦਾ ਉਹਨੇ ਡਾਕਾ ਮਾਰਿਆ ਮਹਾਰਾਣੀ ਦੇ ਖਜ਼ਾਨੇ ਚ ਜਦੋਂ ਆਪਣੇ ਤੇ ਗੱਲ ਆਉਂਦੀ ਆ ਫਿਰ ਪਤਾ ਲੱਗਦਾ ਵੀ ਦੁੱਖ ਕੀ ਆ ਪਬਲਿਕ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜੇ ਰਾਜੇ ਮਹਾਰਾਜੇ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦੇ ਪਰ ਪੁਰਾਣੇ ਰਾਜੇ ਲੋਕਾਂ ਦੀ ਕਚਹਿਰੀ 'ਚ ਜਾ ਕੇ ਪੁੱਛਿਆ ਕਰਦੇ ਸਨ ਵੀ ਰਾਜ ਕਿੱਦਾਂ ਦਾ ਤੁਹਾਨੂੰ ਸਹੂਲਤਾਂ ਕਿੱਦਾਂ ਦੀਆਂ ਮਿਲਦੀਆਂ ਤੁਸੀਂ ਕਿਸੇ ਤੋਂ ਪਰੇਸ਼ਾਨ ਤੇ ਨਹੀਂ ਰਾਜੇ ਨੇ ਰਿਪੋਰਟ ਪੁੱਛੀ ਵੀ ਦੱਸੋ ਚੋਰ ਦਾ ਪਤਾ ਲੱਗਾ ਕਿ ਨਹੀਂ ਸਾਰੇ ਕਹਿੰਦੇ ਵੀ ਨਹੀਂ ਜੀ ਅਸਾਂ ਬੜਾ ਜ਼ੋਰ ਲਾ ਲਿਆ ਬੜਾ ਡਰਾਇਆ ਧਮਕਾਇਆ ਨਹੀਂ ਮੰਨਿਆ ਨਹੀਂ ਸਾਨੂੰ ਲੱਭਿਆ ਤੁਹਾਡੇ ਘਰ ਸੰਨ ਲਾਉਣ ਵਾਲਾ ਚੋਰ ਰਾਜਾ ਬੜਾ ਸਿਆਣਾ ਸੀ ਭਜਨ ਬੰਦਗੀ ਵਾਲਾ ਸੀ ਜਿਹੜਾ ਬੰਦਗੀ ਵਾਲਾ ਹੋਵੇ ਉਹਨੂੰ ਕੋਈ ਨਾ ਕੋਈ ਰਾਹ ਕੁਦਰਤ ਦੱਸ ਦਿੰਦੀ ਹੈ ਉਹਨੇ ਆਪਣੇ ਵਜ਼ੀਰਾਂ ਨੂੰ ਆਖਿਆ ਵੀ ਜਿੰਨੇ ਚੋਰ ਨੇ ਨਾ ਇਹਨਾਂ ਤੱਕ ਸੁਨੇਹਾ ਪਹੁੰਚਾ ਕੇ ਤੇ ਇਹਨਾਂ ਨੂੰ 9 ਤਰੀਕ ਨੂੰ ਮੇਰੇ ਦਰਬਾਰ ਵਿੱਚ ਪੇਸ਼ ਕਰੋ ਮੈਂ ਆਪੇ ਹੀ ਲੱਭ ਲਾਂਗਾ ਵੀ ਚੋਰੇ ਕਿੰਨੇ ਕੀਤੇ ਰਾਜੇ ਦਾ ਹੁਕਮ ਪਾ ਕੇ ਵਜ਼ੀਰਾਂ ਨੇ ਸਾਰੇ ਚੋਰਾਂ ਤੱਕ ਇਤਲਾਹ ਦੇ ਦਿੱਤੀ ਵੀ ਰਾਜੇ ਦਾ ਹੁਕਮ ਹੈ 9 ਤਰੀਕ ਨੂੰ ਤੁਸੀਂ ਸਾਰੇ ਮੇਰੇ ਦਰਬਾਰ 'ਚ ਆਓ ਜਿੰਨੇ ਸਿਰ ਕੱਢ ਚੋਣਵੇਂ ਚੋਰ ਸਨ ਸਾਰੇ ਹੀ ਰਾਜੇ ਦੇ ਦਰਬਾਰ ਵਿੱਚ ਆ ਗਏ ਸਾਰੇ ਰਾਜੇ ਨੇ ਆਪਣੇ ਕਰਮਚਾਰੀਆਂ ਨੂੰ ਆਖਿਆ ਵੀ ਇਹਨਾਂ ਦਾ ਨਾਂ ਲਿਖ ਕੇ ਨਾ ਸਾਰਾ ਡਾਟਾ ਇਹਨਾਂ ਦਾ ਇਕੱਠਾ ਕਰੋ ਤੇ ਇਹਨਾਂ ਨੂੰ 2-2 ਫੁੱਟ ਦੀਆਂ ਬੈਂਤ ਦੀਆਂ ਸੋਟੀਆਂ ਦੇ ਦਿਓ 2-2 ਫੁੱਟ ਲੰਮੀਆਂ ਸੋਟੀਆਂ ਤੇ ਨਾਲੇ ਹੁਕਮ ਦੇ ਦਿਓ ਭਈ ਅਗਲੇ ਹਫ਼ਤੇ ਇਸੇ ਵਕਤ ਫਿਰ ਸਾਰਿਆਂ ਨੇ ਮੇਰੇ ਦਰਬਾਰ 'ਚ ਆਉਣਾ, ਸੋਟੀਆਂ ਨਾਲ ਲਿਆਉਣੀਆਂ, ਅਤੇ ਜਿਹੜਾ ਹੋਇਆ ਨਾ ਚੋਰ ਉਹਦੀ ਛੋਟੀ ਉਹਦੀ ਸੋਟੀ ਦੋ ਗਿੱਠਾਂ ਵੱਧ ਜਾਣੀਆਂ, ਦੋ ਫੁੱਟ ਨਾਲੋਂ ਦੋ ਗਿੱਠਾਂ ਵੱਧ ਜਾਣੀਆਂ ਜਿਹਨੇ ਚੋਰੀ ਕੀਤੀ ਹੈ। ਲਿਸਟ ਬਣਾ ਲਈ ਸਾਰੇ ਚੋਰਾਂ ਦੀ, ਸੋਟੀਆਂ ਬੈਂਦ ਦੀਆਂ ਦੇ ਦਿੱਤੀਆਂ, ਚਲੇ ਗਏ ਘਰੋ ਘਰੀ। ਹਫ਼ਤੇ ਬਾਅਦ ਜਦੋਂ ਫਿਰ ਬਾਦਸ਼ਾਹ ਦੇ ਦਰਬਾਰ ਨੂੰ ਚੋਰ ਤਿਆਰ ਹੋਏ ਨਾ, ਜਿਹੜਾ ਚੋਰ ਸੀ ਉਹ ਸੋਚਦਾ ਹੋਏ ਮਨਾ, ਜੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਦੋ ਗਿੱਠਾਂ ਸੋਟੀ ਵੱਧ ਗਈ ਤੇ ਰਾਜੇ ਨੇ ਸਜ਼ਾ ਬੜੀ ਦੇਣੀ ਆ। ਸੋਟੀ ਰਾਜਾ ਆਂਦਾ ਸੀ ਵੀ ਦੋ ਗਿੱਠਾਂ ਵਧਣੀਆਂ, ਤੇ ਆਪਾਂ ਸੁੱਖ ਨਾ ਹੁਣੇ ਹੀ ਘਰੋਂ ਦੋ ਗਿੱਠਾਂ ਵੱਢ ਕੇ ਲੈ ਜਾਂਦੇ ਹਾਂ ਵੀ ਜਦੋਂ ਵੱਧ ਵੀ ਗਈ ਤੇ ਬਰਾਬਰ ਤੇ ਤਾਂ ਵੀ ਹੋ ਜਾਣੀਆਂ। ਦੋ ਗਿੱਠਾਂ ਮਿਣ ਕੇ ਸੋਟੀ ਵੱਢ ਲਈ, ਦੋ ਗਿੱਠਾਂ ਚਲੇ ਗਏ ਸਾਰੇ ਚੋਰ। ਰਾਜੇ ਦਾ ਦਰਬਾਰ ਲੱਗਾ, ਉਹਨੇ ਆਖਿਆ ਵੀ ਆ ਗਏ ਸਾਰੇ ਚੋਰ, ਗਿਣਤੀ ਹੋਈ, ਕਹਿੰਦੇ ਜੀ ਆ ਗਏ, ਹਾਜ਼ਰੀ ਲਾਓ ਇਹਨਾਂ ਦੀ ਲੱਗ ਗਈ ਜੀ। ਅੱਛਾ ਹੁਣ ਏਦਾਂ ਕਰੋ ਸੋਟੀਆਂ ਚੈੱਕ ਕਰੋ ਇਹਨਾਂ ਦੀਆਂ, ਸਾਰਿਆਂ ਦੀਆਂ ਸੋਟੀਆਂ ਦੋ ਦੋ ਫੁੱਟ, ਤੇ ਜਿਹੜਾ ਚੋਰ ਸੀ ਉਹਦੀ ਸੋਟੀ ਦੋ ਗਿੱਠਾਂ ਘੱਟ। ਉਹਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ, ਰਾਜਾ ਕਹਿੰਦਾ ਇਹ ਕੀ? ਕਹਿੰਦਾ ਜੀ ਇਹ ਮੇਰੇ ਪਾਪ, ਇਹ ਮੇਰੇ ਗੁਨਾਹ, ਇਹ ਮੇਰੇ ਹਿਰਦੇ ਦੀ ਕਮਜ਼ੋਰੀ। ਬੰਦੇ ਨੂੰ ਬਾਹਰੋਂ ਖਤਰਾ ਨਹੀਂ, ਬੰਦੇ ਨੂੰ ਅੰਦਰੋਂ ਖਤਰਾ ਹੁੰਦਾ। ਜਿਸ ਬੰਦੇ ਨੇ ਮਾੜੇ ਕੰਮ ਕੀਤੇ ਹੋਣ, ਧੱਕਾ ਕੀਤਾ ਹੋਵੇ, ਉਹਨੂੰ ਅੰਦਰੋਂ ਖਤਰਾ ਹੁੰਦਾ। ਦੀਵਾਨ ਚੰਦੂ ਨੂੰ ਬਾਹਰੋਂ ਨਹੀਂ ਕੋਈ ਖਤਰਾ, ਬੜਾ ਵੱਡਾ ਅਵਸਰ ਹੈ, ਬੜੀ ਪਹੁੰਚ ਹੈ, ਪਰ ਅੰਦਰ ਕਮਜ਼ੋਰ ਸੀ ਨਾ, ਅੰਦਰ ਪਾਪ ਸੀ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ, ਕਿਤੇ ਛੋਟੀ ਜੀ ਗੱਲ ਥੋੜਾ। ਮਹਾਰਾਜ ਦਾ ਕੋਈ ਗੁਨਾਹ ਨਹੀਂ, ਕੋਈ ਚੋਰੀ ਨਹੀਂ, ਕੋਈ ਡਾਕਾ ਨਹੀਂ, ਕੋਈ ਧਾੜਾ ਨਹੀਂ, ਕੋਈ ਭੜਕਾਊ ਭਾਸ਼ਾ ਨਹੀਂ। ਸ਼ਾਂਤਮਈ ਦੇ ਮਾਲਕ ਨੂੰ ਉਬਲਦੀ ਦੇਗ ਵਿੱਚ ਉਬਾਲਿਆ, ਸੜਦੀ ਰੇਤ ਤੇ ਕਰਸ਼ੇ ਸੀਸ ਤੇ ਭਰ ਭਰ ਪਾਏ, ਸਜ਼ਾ ਤੇ ਦੇਣੀ ਪੈਗੀ ਨਾ। ਕਰਮੀ ਆਪੋ ਆਪਣੀ ਕੇ ਨੇੜਾ ਕਹਿ ਦੂਰ, ਜੈਸਾ ਬੀਜਾ ਸੋ ਲੁਣਾ, ਕਰਮਾ ਸੰਧੜਾ ਖੇਤ। ਰੱਬ ਨਹੀਂ ਕਿਸੇ ਦਾ ਲਿਹਾਜ ਕਰਦਾ, ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਭਿਖਾਰੀ ਹੋਵੇ, ਉਹਦੀ ਚੱਕੀ ਸਾਰਿਆਂ ਲਈ ਇੱਕੋ ਜਿਹੀ ਚੱਲਦੀ। ਜਦੋਂ ਦੀ ਚੱਕੀ ਚੱਲਦੀ ਆ ਉਹ ਇੰਨੀ ਬਰੀਕ ਪੀਂਦੀ ਆ ਵੀ ਪਾਣੀ ਪੀ ਚਲੇ ਜਾਂਦੀ ਹੈ ਪਾਣੀ। ਦੀਵਾਨ ਚੰਦੂ ਨੇ ਕੰਨ ਭਰ ਦਿੱਤੇ, ਜਹਾਂਗੀਰ ਦੇ ਸਤਿਗੁਰੂ ਨੂੰ ਗਵਾਲੀਅਰ ਭੇਜ ਦਿਓ ਜੀ, ਸੱਚੇ ਪਾਤਸ਼ਾਹ ਗਵਾਲੀਅਰ ਚਲੇ। ਪਾਪੀ ਬੰਦਾ, ਜ਼ਾਲਮ ਬੰਦਾ, ਨਿਰਦਈ ਬੰਦਾ, ਮਾੜੀ ਭਾਵਨਾ ਵਾਲਾ ਬੰਦਾ ਸੋਚਦਾ ਵੀ ਆਹ ਪਾਪ ਜਿਹੜਾ ਕੀਤਾ ਇਹਦੇ ਤੋਂ ਬਚਣ ਵਾਸਤੇ ਆਹ ਕੰਮ ਕਰ ਦਈਏ ਤੇ ਸ਼ਾਇਦ ਪਾਪ ਤੋਂ ਬਚ। ਜਦੋਂ ਸਤਿਗੁਰੂ ਗਵਾਲੀਅਰ ਗਏ ਨਾ, ਗਵਾਲੀਅਰ ਦਾ ਕਿਲ੍ਹਾ ਸ਼ਹਿਰ ਤੋਂ ਬਾਹਰਲੇ ਬੰਨੇ ਉੱਚੀ ਜਗ੍ਹਾ ਤੇ ਬਣਿਆ। ਅਸਲ ਵਿੱਚ ਇਹ ਕਿਲ੍ਹਾ ਉਮਰ ਕੈਦੀਆਂ ਲਈ ਵਰਤਿਆ ਜਾਂਦਾ ਸੀ। ਜਿਹੜਾ ਇਸ ਕਿਲ੍ਹੇ ਵਿੱਚ ਚਲਿਆ ਜਾਂਦਾ ਸੀ ਉਹ ਸਰੀਰ ਕਰਕੇ ਮੁੜ ਕੇ ਕਦੇ ਵਾਪਸ ਨਹੀਂ ਸੀ ਆਉਂਦਾ। ਇੰਨਾ ਭੈੜਾ ਵਰਤਾਓ ਕੈਦੀਆਂ ਨਾਲ ਹੋਣਾ, ਇੰਨਾ ਮਾੜਾ ਉਹਨਾਂ ਨੂੰ ਖਾਣਾ ਮਿਲਣਾ, ਇੰਨੇ ਮਾੜੇ ਉਹਨਾਂ ਨੂੰ ਕੱਪੜੇ ਪਹਿਨਣ ਵਾਸਤੇ ਮਿਲਣੇ, ਵੀ ਕਈ ਤਰ੍ਹਾਂ ਦੇ ਕੈਮੀਕਲ ਉਹਨਾਂ ਦੇ ਕੱਪੜਿਆਂ ਨੂੰ ਲਾਏ ਹੁੰਦੇ ਸਨ, ਜਿਨ੍ਹਾਂ ਦੇ ਨਾਲ ਉਹਨਾਂ ਦੀ ਚਮੜੀ ਉੱਛ ਜਾਂਦੀ ਸੀ, ਜਿਨ੍ਹਾਂ ਦੇ ਨਾਲ ਉਹ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਸਨ। ਖਾਣਾ ਚੱਜ ਦਾ ਮਿਲਦਾ ਨਹੀਂ ਸੀ, ਨਰਕਾਂ ਭਰੀ ਜ਼ਿੰਦਗੀ ਨਾਲੋਂ ਵੀ ਭੈੜੀ ਜ਼ਿੰਦਗੀ ਉਹ ਤਾਂ ਕੈਦੀਆਂ ਦੀ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਗਏ, ਅਸੀਂ ਰੋਜ਼ ਸ਼ਾਮ ਨੂੰ ਸ਼ਬਦ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਾਧੂ ਜਿੱਥੇ ਚਰਨ ਟਿਕਾਉਂਦੇ ਨੇ, ਮਹਾਂਪੁਰਸ਼ ਗੁਰੂ ਸਾਹਿਬਾਨ ਜਿੱਥੇ ਚਰਨ ਟਿਕਾਉਂਦੇ ਨੇ, ਉੱਥੇ ਜੰਗਲ ਵਿੱਚ ਮੰਗਣ ਲੱਗ। ਮਹਾਰਾਜ ਦੇ ਦਰਸ਼ਨ ਕਰਦਿਆਂ ਸਾਰ, ਮਹਾਰਾਜ ਦੇ ਪਿੱਤਰ ਬਚਨ ਸੁਣਦਿਆਂ ਸਾਰ, ਜਿਹੜੇ ਜੇਲ੍ਹ ਦੇ ਅਧਿਕਾਰੀ ਸਨ ਉਹਨਾਂ ਦੇ ਤੌਰ ਬਦਲ ਗਏ, ਉਹਨਾਂ ਦਾ ਸੁਭਾਅ ਬਦਲ ਗਿਆ। ਉਹਨਾਂ ਨੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਕਹਿਣ ਤੋਂ ਬਿਨਾਂ ਹੀ ਰਾਜਿਆਂ ਦੀ ਰੋਟੀ ਵਿੱਚ ਸੁਧਾਰ ਕਰਨਾ ਸ਼ੁਰੂ, ਕੱਪੜੇ ਲੀੜੇ ਸਾਫ ਦੇਣੇ ਸ਼ੁਰੂ ਕਰ ਦਿੱਤੇ। ਕੁਝ ਸਮਾਂ ਲੰਘਿਆ, ਰਾਜਿਆਂ ਦੇ ਚਿਹਰਿਆਂ ਤੇ ਰੌਣਕ ਆਉਣੀ ਸ਼ੁਰੂ ਹੋ ਗਈ ਰਾਜਿਆਂ ਦੇ ਚਿਹਰਿਆਂ। ਦੀਵਾਨ ਚੰਦੂ ਨੇ ਇੱਕ ਚਾਲ ਚੱਲੀ ਵੀ ਜਿਹੜਾ ਜੇਲ ਦਾ ਸੁਪਰਡੈਂਟ ਹਰੀਦਾਸ ਦਰੋਗਾ ਨਾ ਉਹ ਹੈ ਮੇਰਾ ਮਿੱਤਰ, ਉਹਨੂੰ ਲਿਖਦੇ ਆ ਚਿੱਠੀ ਭਾਈ। ਉਹ ਚਿੱਠੀ ਪੜ੍ਹ ਕੇ ਛੇਵੇਂ ਪਾਤਸ਼ਾਹ ਦੇ ਖਾਣੇ ਚ ਯਾਰ ਪਾ ਦੇਵੇ, ਉਹਨਾਂ ਦੇ ਸਿੱਖਾਂ ਦੇ ਖਾਣੇ ਚ ਯਾਰ ਪਾ ਦੇਵੇ ਤੇ ਕੰਮ ਨਿਬੜ ਜਾਊ। ਜਦੋਂ ਚਿੱਠੀ ਗਈ ਗਵਾਲੀਅਰ ਦੇ ਜੇਲ ਦੇ ਦਰੋਗੇ ਕੋਲ ਹਰੀਦਾਸ ਕੋਲ, ਉਹ ਹੁਣ ਦਾਸ ਆਮ ਦਾਸ ਨਹੀਂ ਸੀ, ਉਹ ਦਾਸਣ ਕਾ ਦਾਸ, ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸੱਚਾ ਦਾਸ ਬਣ ਚੁੱਕਾ ਸੀ। ਗੱਜ ਕੇ ਆਖੋ ਸਤਨਾਮ। ਉਹ ਲੋਕਾਂ ਦੀਆਂ ਨਜ਼ਰਾਂ ਚ ਅਧਿਕਾਰੀ ਸੀ, ਲੇਕਿਨ ਆਪਣੇ ਆਪ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਦਾਸ ਸਮਝਦਾ ਸੀ। ਉਹਨੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਸੀ ਛੇਵੇਂ ਪਾਤਸ਼ਾਹ ਮਹਾਰਾਜ। ਚਿੱਠੀ ਪੜ੍ਹ ਕੇ ਤੇ ਉਹਦੀਆਂ ਅੱਖਾਂ ਚ ਖੂਨ ਆ ਗਿਆ, ਖੂਨ। ਸੋਚਦਾ ਹੋਏ ਮਨਾ ਚੰਦੂ ਦੀਵਾਨ ਏਡਾ ਨਿਰਦਈ ਹੈ, ਏਡਾ ਜ਼ਾਲਮ, ਪੰਚਮ ਪਾਤਸ਼ਾਹ ਨੂੰ ਇੰਨੇ ਭਿਆਨਕ ਤਸੀਹੇ ਦਿੱਤੇ ਅਜੇ ਰੱਜਿਆ ਨਹੀਂ, ਹੁਣ ਉਹਨਾਂ ਦੇ ਸਾਹਿਬਜ਼ਾਦੇ ਨੂੰ ਖਤਮ ਕਰ ਦੇਣਾ ਚਾਹੁੰਦਾ? ਨਾ ਨਾ ਨਾ, ਮੈਂ ਨਹੀਂ ਛੇਵੇਂ ਪਾਤਸ਼ਾਹ ਦੇ ਖਾਣੇ ਚ ਯਾਰ ਪਾਉਣਾ, ਬੇਸ਼ੱਕ ਨੌਕਰੀ ਤਿਆਗਣੀ ਪੈ ਜਾਏ, ਜੋ ਮਰਜ਼ੀ ਹੋ। ਹਾਂ, ਇਹ ਗੱਲ ਛੇਵੇਂ ਪਾਤਸ਼ਾਹ ਤੱਕ ਜ਼ਰੂਰ ਕਰਨੀ ਚਾਹੀਦੀ। ਮੇਰੀ ਜਗ੍ਹਾ ਕੋਈ ਛੇਵੇਂ ਪਾਤਸ਼ਾਹ ਦਾ ਵਿਰੋਧੀ ਇੱਥੇ ਹੋਵੇ, ਸਤਿਗੁਰੂ ਦੇ ਖਾਣੇ ਚ ਯਾਰ ਪਾ ਦੇ, ਉਹਨਾਂ ਦੇ ਸਿੱਖਾਂ ਦੇ ਖਾਣੇ ਚ ਯਾਰ ਪਾ ਦੇ, ਫਿਰ ਘਾਟਾ ਥੋੜੀ ਪੂਰਾ ਹੋਵੇ। ਉਹ ਚਿੱਠੀ ਲੈ ਕੇ ਮਹਾਰਾਜ ਕੋਲ ਚਲਿਆ। ਸਤਿਗੁਰਾਂ ਚਿੱਠੀ ਪੜ੍ਹੀ, ਚਿੱਠੀ ਪੜ੍ਹ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੂੰ ਸੱਦ ਕੇ ਸਤਿਗੁਰੂ ਕਹਿੰਦੇ, ਬਿਧੀ ਚੰਦ ਜੀ, ਇਹ ਚਿੱਠੀ ਤੁਸਾਂ ਸੰਭਾਲਣੀ ਆ, ਕਿਸੇ ਨੂੰ ਨਹੀਂ ਦੇਣੀ। ਜਿਸ ਦਿਨ ਅਸੀਂ ਮੰਗਾਂਗੇ ਉਦਣ ਇਹ ਚਿੱਠੀ ਦੇਣੀ ਹੈ ਸਾਨੂੰ, ਜਿੱਦਣ ਅਸੀਂ ਮੰਗਾਂਗੇ ਉਹਨਾਂ ਚਿਰ ਆਪਣੇ ਕੋਲ ਰੱਖ। ਹਰ ਚੀਜ਼ ਹਰ ਬੰਦੇ ਨੂੰ ਨਹੀਂ ਨਾ ਫੜਾਈ ਜਾ ਸਕਦੀ ਭਰੋਸੇ ਤੋਂ ਬਿਨਾਂ। ਅਸੀਂ ਕਈ ਵਾਰ ਕਿਸੇ ਭਰੋਸੇ ਵਾਲੇ ਮਿੱਤਰ ਨੂੰ ਘਰ ਦੀਆਂ ਚਾਬੀਆਂ ਦੇ ਦਿੰਦੇ, ਵੀ ਆਹ ਚੁੱਕ ਚਾਬੀਆਂ, ਅਸੀਂ ਫਲਾਣੇ ਥਾਂ ਚੱਲੇ ਹਾਂ। ਸਾਨੂੰ ਯਕੀਨ ਭਰੋਸਾ ਹੁੰਦਾ ਵੀ ਉਹ ਸਾਡੀ ਇੱਜ਼ਤ ਦਾ ਰਖਵਾਲਾ ਹੈ, ਸਾਡਾ ਮਿੱਤਰ ਹੈ, ਸਾਡੇ ਘਰ ਦੀ ਰਖਵਾਲੀ ਕਰੇਗਾ, ਭਰੋਸਾ ਹੁੰਦਾ। ਇਸੇ ਤਰ੍ਹਾਂ ਕਈ ਸੇਵਕ ਵੀ ਭਰੋਸੇ ਯੋਗ ਹੁੰਦੇ ਨੇ, ਜਿਹਨਾਂ ਤੇ ਗੁਰੂ ਸਾਹਿਬਾਨ ਅੰਤਾਂ ਦਾ ਭਰੋਸਾ ਕਰਦੇ ਸੀ। ਮਹਾਰਾਜ ਨੇ ਚਿੱਠੀ ਦੇ ਦਿੱਤੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੂੰ ਤੇ ਸਮਾਂ ਫੇਰ ਲੰਘਦਾ ਗਿਆ। ਇੱਕ ਦਿਨ ਬਾਈ ਧਾਰ ਦੇ ਪਹਾੜੀ ਰਾਜੇ ਦੁਪਹਿਰ ਦੇ ਦੀਵਾਨ ਵਿੱਚ ਸੱਚੇ ਪਾਤਸ਼ਾਹ ਦੇ ਬਚਨ ਸੁਣ ਰਹੇ ਸਨ। ਮਹਾਰਾਜ ਨੇ ਵੇਖਿਆ ਇਹ ਇੰਨੇ ਰਾਜੇ ਆਏ ਇੱਥੇ, ਪੁੱਛੀਏ ਤੇ ਸਹੀ ਵੀ ਤੁਸੀਂ ਕੌਣ ਦੇ? ਕਹਿੰਦੇ ਜੀ ਅਸੀਂ ਬਾਈ ਧਾਰ ਦੇ ਰਾਜੇ ਹਾਂ, ਸਰਕਾਰ ਨੇ ਰਾਜਸੀ ਬਾਗੀ ਬਣਾ ਕੇ ਸਾਨੂੰ ਉਮਰ ਕੈਦੀ ਬਣਾ ਕੇ ਜੇਲ੍ਹ ਵਿੱਚ ਡੱਕਿਆ, ਵੇਖ ਲਓ ਸਾਡੀ ਹਾਲਤ ਕਿਸ ਤਰੀਕੇ ਦੀ। ਮਹਾਰਾਜ ਕਹਿੰਦੇ ਵੀ ਤੁਸੀਂ ਕਿਸੇ ਨਾ ਕਿਸੇ ਬਹਾਨੇ ਇੱਥੋਂ ਨਿਕਲ ਸਕਦੇ ਹੋ, ਕੋਈ ਤੁਹਾਡੀ ਮਦਦ ਕੀਤੀ ਜਾ ਸਕਦੀ ਹੈ, ਕੋਈ ਹੀਲਾ ਕੀਤਾ ਜਾ ਸਕਦਾ? ਉਹ ਕਹਿੰਦੇ ਜੀ ਅਸੀਂ ਹਿੰਦੂ ਮਤ ਨੂੰ ਮੰਨਣ ਵਾਲੇ ਹਾਂ, ਇਉਂ ਜਾਪਦਾ ਵੀ ਜਿਵੇਂ ਸਾਡੇ ਨਾਲ ਦੇਵੀਆਂ ਵੀ ਨਾਰਾਜ਼ ਹੋ ਗਈਆਂ, ਅਰਸ਼ਾਂ ਦੇ ਦਿਉਤੇ ਵੀ ਨਾਰਾਜ਼ ਹੋ ਗਏ, ਰਾਜੇ ਮਹਾਰਾਜੇ ਸਾਰੇ ਨਾਰਾਜ਼ ਹੋ ਗਏ, ਸਰਕਾਰ ਨਾਰਾਜ਼ ਚੱਲ ਰਹੀ ਹੈ। ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਹੱਲ ਪੁੱਛਦੇ ਹਾਂ, ਬਈ ਹੱਲ ਕੋਈ ਹੈਗਾ? ਇਹ ਕਹਿੰਦੇ ਜੀ ਆ ਹੁਣ ਮੈਂ ਜਿਹੜੀ ਬੇਨਤੀ ਕਰਨ ਲੱਗਾ ਇਹਨੂੰ ਸਿੱਖ ਇਤਿਹਾਸ ਨਾਲ ਜੋੜ ਕੇ ਨਾ ਵੇਖਿਆ ਜਾਏ। ਕਈ ਸਾਡੇ ਵੀਰ ਉਹਨਾਂ ਕਲਿੱਪ ਕੱਟ ਕੇ ਫੇਸਬੁੱਕ ਤੋਂ ਜਾਂ ਯੂਟਿਊਬ ਤੋਂ ਤੇ ਪਾ ਦਿੰਦੇ, ਥੱਲੇ ਲਿਖਦੇ ਜੀ ਆਹ ਵੇਖੋ ਗਿਆਨੀ ਹੋਰੀ ਕੀ ਬੋਲਣ ਡੈ, ਆਹ ਫਲਾਣਾ ਕੁਝ ਕਰੀ ਜਾ ਰਹੇ ਨੇ, ਭਰਮਾਂ ਚ ਪਾ ਰਹੇ। ਮੈਂ ਸਾਫ਼ ਸ਼ਬਦਾਂ ਵਿੱਚ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਹਨੂੰ ਇਸ ਬੰਨੇ ਜੋੜ ਕੇ ਨਾ ਵੇਖਿਆ ਜਾਏ। ਜੇ ਕਿਸੇ ਨੇ ਇਹਨੂੰ ਸਰਵਣ ਕਰਨਾ ਤੇ ਸਾਰਾ ਸੁਣਦਾ ਯਤਨ ਕਰਿਓ ਵੀ ਇਹ ਗੱਲ ਕਿੱਥੋਂ ਕਾਹਦੇ ਵਾਸਤੇ ਕੀਤੀ। ਜਿਹੜਾ ਬੰਦਾ ਰਾਮ ਨੂੰ ਮੰਨਦਾ ਉਹ ਰਾਮ ਦੀ ਗੱਲ ਕਰੇਗਾ ਨਾ, ਜਿਹੜਾ ਮੁਸਲਮਾਨ ਧਰਮ ਨਾਲ ਸੰਬੰਧ ਰੱਖਦਾ ਉਹ ਸ਼ਰ੍ਹਾਂ ਦੀ ਗੱਲ ਕਰੇਗਾ, ਸਿੱਖ ਗੁਰੂ ਦੀ ਗੱਲ ਕਰੇਗਾ। ਰਾਜੇ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਸਨ, ਇਸ ਲਈ ਉਹਨਾਂ ਨੇ ਦੇਵੀ ਦੇਵਤਿਆਂ ਦੀ ਗੱਲ ਕਰਨੀ ਸੀ। ਕੋਈ ਸ਼ੱਕ ਨਹੀਂ ਹਰ ਬੰਦਾ ਆਪਣੇ ਧਰਮ ਦਾ ਸਤਿਕਾਰ ਕਰਦਾ ਤੇ ਕਰਨਾ ਚਾਹੀਦਾ। ਉਹਨਾਂ ਆਖਿਆ ਜੀ ਹਮਨ ਕੀਤਾ ਜਾਵੇ ਗਵਾਲੀਅਰ ਦੇ ਕਿਲੇ ਵਿੱਚ। ਜਦੋਂ ਭੁੱਜ ਰਹੇ ਲੱਕੜਾਂ ਦੇ ਭੰਡਾਰ ਵਿੱਚ ਸਮੱਗਰੀ ਪਾਈ ਜਾਵੇਗੀ ਨਾ ਤੇ ਅਰਸ਼ਾਂ ਨੂੰ ਸੁਗੰਧੀ ਜਾਵੇਗੀ, ਅਰਸ਼ਾਂ ਦੇ ਦਿਓਤੇ ਖੁਸ਼ ਹੋਣਗੇ ਤੇ ਉਹ ਸਰਕਾਰ ਦੇ ਕਰਮਚਾਰੀਆਂ ਦੇ ਦਿਲਾਂ ਚ ਵਸਣਗੇ ਤੇ ਸ਼ਾਨ ਸਾਡੀ ਰਿਹਾਈ ਹੋ ਜੇ, ਵਰਨਾ ਉਹਨਾਂ ਚਿਰ ਨਹੀਂ। ਸੋਹਣਿਆਂ ਦੇ ਸੁਲਤਾਨ ਮਹਾਂਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਰਾਜਾ ਕਰਮ ਕਾਂਡਾਂ ਨੂੰ ਸਿੱਖੀ ਵਿੱਚ ਕੋਈ ਥਾਂ ਨਹੀਂ, ਇਹਨਾਂ ਚੋਂ ਕੱਢਣ ਵਾਸਤੇ ਸਾਡੇ ਵੱਡੇ ਸਤਿਗੁਰੂ ਨੇ 70 ਸਾਲ 5 ਮਹੀਨੇ 3 ਦਿਨ ਮਨੁੱਖਾ ਦੇਹੀ ਚ ਗੁਜ਼ਾਰੇ। ਸਾਡਾ ਸਿਧਾਂਤ ਹੈ ਬੁੱਤ ਪੂਜ ਪੂਜ ਹਿੰਦੂ ਮੂਵੇ ਤੁਰਕ ਮੂਵੇ ਸਰਨਾਈ, ਓਏ ਨੇ ਗਾਰੇ ਓਏ ਨੇ ਗਾਡੇ ਤੇਰੀ ਗੱਤ ਦੂਹ ਨਾ ਪਾਈ, ਸਾਡੇ ਚ ਇਹ ਗੱਲਾਂ ਨੀ ਚੱਲਦੀਆਂ। ਬਾਕੀ ਰਹੀ ਅਰਸ਼ਾਂ ਦੇ ਦਿਓਤੇ ਖੁਸ਼ ਕਰਨ ਦੀ ਗੱਲ, ਉਹ ਅਸੀਂ ਕਰਦਾਂਗੇ, ਕਿਵੇਂ ਕਰਨੇ ਉਹ ਸਾਡੀ ਆਪਣੀ ਮਰਜ਼ੀ ਹੋਵੇ। ਮਹਾਰਾਜ ਨੇ ਸਿੱਖਾਂ ਨੂੰ ਆਖਿਆ ਵੀ ਦੇਸੀ ਘਿਓ ਲਿਆਓ, ਰਵਾ ਲਿਆਓ, ਸਮੱਗਰੀ ਲਿਆ ਕੇ ਤੇ ਕੜਾਹ ਪ੍ਰਸ਼ਾਦ ਦੀ ਖੁੱਲੀ ਦੇਗ ਤਿਆਰ ਕਰੋ, ਖੁੱਲੀ ਦੇਗ। ਜਦੋਂ ਰਵਾ ਭੁੱਜ ਜਾਏਗਾ ਨਾ ਦੇਸੀ ਘਿਓ ਵਿੱਚ ਪਾਈ ਜਾਵੇਗੀ ਚਾਸ਼ਨੀ, ਤੇ ਜਦੋਂ ਉਹਦਾ ਸੇਕ ਉੱਪਰ ਨੂੰ ਜਾਏਗਾ ਦੇਵਤੇ ਸੁਗੰਧੀ ਨਾਲ ਖੁਸ਼ ਹੋ ਜਾਣਗੇ, ਤੇ ਜਿਹੜੇ ਇੱਥੇ ਮਗਰਮੱਛ ਬਣ ਕੇ ਦੇਵਤੇ ਬੈਠੇ ਨੇ ਕਰਮਚਾਰੀ, ਉਹਨਾਂ ਨੂੰ ਜਦੋਂ ਰਜਵਾਂ ਕੜਾਹ ਪ੍ਰਸ਼ਾਦ ਛਕਾਓਗੇ ਤੇ ਉਹਨਾਂ ਆਪਣੇ ਆਪ ਹੀ ਖੁਸ਼ ਹੋ ਜਾਣਾ। ਗੱਜ ਕੇ ਆਖੋ ਸਤਨਾਮ ਸ਼੍ਰੀ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਸ਼ੁਰੂ ਕੀਤੀ ਸਿੱਖਾਂ ਨੇ। ਜਦੋਂ ਰਵਾ ਪੁੱਜ ਗਿਆ ਦੇਸੀ ਘਿਓ ਵਿੱਚ ਪਾਈ ਚਾਸ਼ਨੀ, ਜਦੋਂ ਜਲ ਪਾਇਆ ਵਿੱਚ, ਜਿਹਨੂੰ ਅਸੀਂ ਭਾਫ ਕਹਿੰਦੇ ਆ ਜਾਂ ਧੂੰਆਂ ਕਹਿੰਦੇ ਆ, ਜਦੋਂ ਨਿਕਲਿਆ, ਮਹਾਰਾਜ ਕਹਿੰਦੇ ਵੀ ਰਾਜੇ ਉਹ ਅਰਸ਼ਾਂ ਦੇ ਦੇਵਤੇ ਤੇ ਹੋ ਗਏ ਸੁਗੰਧੀ ਨਾਲ ਹੀ ਖੁਸ਼, ਤੇ ਤੁਹਾਨੂੰ ਤੇ ਕਰਮਚਾਰੀਆਂ ਨੂੰ ਹੁਣ ਖੁੱਲਾ ਗਫਾ ਵਰਤਾ ਕੇ ਖੁਸ਼ ਕਰਾਂਗੇ। ਗਹਿਰੇ ਗਫੇ ਨਿਹੰਗ ਸਿੰਘਾਂ ਦੀ ਬੋਲੀ ਆ, ਗਹਿਰਾ ਗਫਾ, ਚੰਗਾ ਰਜਵਾਂ ਜਿਹਨੂੰ ਅਸੀਂ ਕਹਿੰਦੇ ਆ ਨਾ, ਕੜਾਹ ਪ੍ਰਸ਼ਾਦ ਦਾ ਗਫਾ ਵਰਤਾਇਆ। ਰਾਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਰੀਦ ਹੋ ਗਿਆ ਰਾਜੇ। ਉਹਨੇ ਆਖਿਆ ਸੱਚੇ ਪਾਤਸ਼ਾਹ ਤੁਸੀਂ ਕਿਸੇ ਵੇਲੇ ਵੀ ਗਵਾਲੀਅਰੋਂ ਜਾ ਸਕਦੇ ਹੋ, ਪਰ ਸਾਡੀ ਬੇਨਤੀ ਹੈ ਗਵਾਲੀਅਰ ਜਾਣ ਤੋਂ ਪਹਿਲਾਂ ਸਾਨੂੰ ਨਾਲ ਜ਼ਰੂਰ ਲੈ ਜਾਇਓ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਮਹਾਰਾਜ ਸਾਨੂੰ ਜ਼ਰੂਰ ਨਾਲ ਲੈ ਜਾਓ। ਮਹਾਰਾਜ ਕਹਿੰਦੇ ਕੋਈ ਨੀ ਵਕਤ ਵੇਖਾਂਗੇ, ਮਹਾਰਾਜ ਨੂੰ ਪਾਇਆ ਤੇ ਪੱਕੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ, ਮਹਾਰਾਜ ਨੂੰ ਪਾਇਆ। ਇੱਧਰ ਦੀਵਾਨ ਚੰਦੂ ਨੇ ਹਰੀਦਾਸ ਜੇਲ੍ਹ ਦੇ ਦਰੋਗੇ ਨੂੰ ਚਿੱਠੀ ਦੂਜੀ ਲਿਖਤੀ। ਉਹਨੇ ਆਖਿਆ ਦਰੋਗਾ ਸਾਹਿਬ, ਆਹ ਇੱਕ ਮੈਂ ਪੁਸ਼ਾਕ ਤਿਆਰ ਕਰਵਾਈ ਆ ਸਪੈਸ਼ਲ 6ਵੇਂ ਪਾਤਸ਼ਾਹ ਮਹਾਰਾਜ ਵਾਸਤੇ ਸਪੈਸ਼ਲ, ਇਹਦੀਆਂ ਕਹਾਂ ਇਹਦੀਆਂ ਕਾਲਰਾਂ ਵਿੱਚ ਸਾਏ ਨੱਟ ਭਰਿਆ, ਵੇਖਣ ਨੂੰ ਇਹ ਸੋਨੇ ਦੀਆਂ ਤਾਰਾਂ ਨਜ਼ਰ ਆਉਂਦੀਆਂ, ਲੇਕਿਨ ਇਹਨਾਂ ਨੂੰ ਯਾਰ ਦੀ ਪੁੱਠ ਦਿੱਤੀ ਹੈ, ਯਾਰ ਤੇ ਗੰਧਕ ਦੀ ਪੁੱਠ ਦਿੱਤੀ ਹੈ, ਇਹ 6ਵੇਂ ਪਾਤਸ਼ਾਹ ਨੂੰ ਪਨਾ ਦੇ, ਜੇ ਕਿਤੇ ਉਹਨਾਂ ਦਾ ਮੁੱਖ ਕਾਲਰ ਲਾਗੇ ਚਲਿਆ ਗਿਆ ਤਾਂ ਵੀ ਖਤਮ ਹੋ ਜਾਣਗੇ, ਜੇ ਕਾਹ ਲਾਗੇ ਚਲਿਆ ਗਿਆ ਤਾਂ ਵੀ ਖਤਮ ਹੋ ਜਾਣਗੇ, ਜੇ ਨਾ ਹੋਇਆ ਤੇ ਜਿਹੜਾ ਸੋਨੇ ਨੂੰ ਕੈਮੀਕਲ ਲਾਇਆ ਨਾ ਗੰਧਕ ਖਤਰਨਾਕ ਯਾਰਾਂ ਦਾ, ਉਹਦੇ ਨਾਲ ਚਮੜੀ ਦੇ ਰੋਗ ਲੱਗ ਜਾਣਗੇ, ਸਤਿਗੁਰੂ ਬਚ ਨਹੀਂ ਸਕਦੇ, ਆਹ ਕੰਮ ਕਰਦੇ ਬਾਕੀ ਤੇਰੇ ਮੈਂ ਕੰਮ ਕਰੀ ਚਲ। ਉਹਨੇ ਫਿਰ ਚਿੱਠੀ ਪੜ੍ਹੀ, ਰਹਿ ਕੱਖ ਨਾ ਦੀਵਾਨ ਚੰਦੂ ਦਾ ਏਡਾ ਮਨ ਚਲਾ ਮਨੁੱਖ, ਪਾਪ ਕਰਨ ਤੋਂ ਬਾਅਦ ਪਛੋ ਨਹੀਂ ਤਾਉਂਦਾ ਫੇਰ ਪਾਪ ਕਰਦਾ, ਸੱਚੇ ਪਾਤਸ਼ਾਹ ਦੇ ਕੋਲ ਪੁਸ਼ਾਕ ਲੈ ਕੇ ਚਲਿਆ ਗਿਆ। ਮਹਾਰਾਜ ਆਹ ਵੇਖੋ ਹਰੀਦਾਸ ਦੀ ਕਰਤੂਤ, ਸੱਚੇ ਪਾਤਸ਼ਾਹ ਕਹਿੰਦੇ ਬਿਧੀ ਚੰਦਾ ਆਹ ਵੀ ਰੱਖ ਲਾ, ਜਦੋਂ ਮੰਗਾਂਗੇ ਨਾ ਚਿੱਠੀ ਦੇ ਨਾਲ ਹੀ ਆ ਦੇ ਦੇ। ਇੱਧਰ ਬਾਬਾ ਬੁੱਢਾ ਸਾਹਿਬ ਨੂੰ ਮਾਤਾ ਗੰਗਾ ਜੀ ਕਹਿੰਦੇ ਅੰਮ੍ਰਿਤਸਰ, ਬਾਬਾ ਜੀ 6ਵੇਂ ਪਾਤਸ਼ਾਹ ਦਿੱਲੀ ਗਏ ਸਨ, ਉਹ ਕਹਿੰਦੇ ਸਨ ਸਰਕਾਰ ਨੂੰ ਮਿਲਣਾ, 28-29 ਮਹੀਨੇ ਲੰਘ ਗਏ, ਮਹਾਰਾਜ ਜੀ ਅਜੇ ਆਏ ਨੀ, ਜਾਓ ਪਤਾ ਤੇ ਕਰੋ। ਦਿੱਲੀ ਬਾਬਾ ਜੀ ਗਏ, ਪਤਾ ਲੱਗਾ ਗਵਾਲੀਅਰ ਭੇਜ ਦਿੱਤਾ 6ਵੇਂ ਪਾਤਸ਼ਾਹ ਨੂੰ। ਬਾਬਾ ਬੁੱਢਾ ਜੀ ਗਵਾਲੀਅਰ ਕਿਵੇਂ ਜਾਂਦੇ ਇਹ ਅਸੀਂ ਪਰਸੋਂ ਦੇ ਦੀਵਾਨ ਵਿੱਚ ਵਿਚਾਰਾਂਗੇ। ਕੱਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਰਹੰਦ ਕਿਵੇਂ ਫਤਿਹ ਕੀਤੀ ਗਈ, ਜੋਗੀ ਜੀ ਬਸ ਥੋੜੀ ਹੀ ਦੇਰ ਸੀ, ਬਸਤੀ ਸਰਹਿੰਦ ਕੀ ਇੱਟੋ ਕਾ ਢੇਰ ਸੀ, ਬਾਬਾ ਜੀ ਨੇ ਕਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ, ਸਰਹਿੰਦ ਫਤਿਹ ਕੱਲ ਦੇ ਦੀਵਾਨ ਵਿੱਚ ਵਿਚਾਰਾਂਗੇ। ਭੁੱਲਾ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ ਜੀ।

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ।

ਤਰਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ

ਨਾਮ ਦਾ ਵਣਜ ਕਰਨਾ ਹੈ, ਕਿਉਂਕਿ ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ, ਬਾਕੀ ਤਾਂ ਕੁਛ ਨਾਲ ਨਹੀਂ ਜਾਏਗਾ। ਸੱਚ ਦੇ ਵਪਾਰੀ ਆਪਾਂ ਬਣਨਾ ਹੈ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਅਤੇ ਸੱਚ ਵਪਾਰ ਕਰਨਾ ਹੈ ਜੋ ਨਾਲ ਨਿਭਦਾ, ਨਾਮ ਦਾ ਵਪਾਰ, ਬਾਣੀ ਦਾ ਵਪਾਰ, ਸ਼ੁਭ ਕਰਮਾਂ ਦਾ ਵਪਾਰ ਕਰਨਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਹਿਬਾਂ ਦੇ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਣ।

0: ਹੋਇਆ ਫੁੱਲਾਂ ਦੀ ਖਿਮਾ ਜੀ ਪਿਆਰ ਸਹਿਤ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਂਕਾਰ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ।

ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਦੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਨਾਨਕ ਕਹਿ ਸੁਨਰੇ ਮਨਾ ਕਰ ਕੀਰਤਨ ਹੋਏ ਉਧਾਰ ਨਾਨਕ ਕਹਿ ਸੁਨਰੇ ਮਨਾ ਕਰ ਕੀਰਤਨ ਹੋਏ ਉਧਾਰ ਸੋ ਕਹੋ ਟਰ ਗੁਰ ਸੇਵੀਐਣ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੌਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁੱਖ ਸੁਨੇਹੋ ਅਰ ਪੈ ਨਹੀਂ ਜਾਂ ਕੈ ਕੰਚਨ ਮਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁੱਖ ਸੁਨੇਹੋ ਅਰ ਪੈ ਨਹੀਂ ਜਾਂ ਕੈ ਕੰਚਨ ਮਾਟੀ ਮਾਨੈ ਰਹਾਉ ਨਾ ਨਿੰਦਿਆ ਨਾ ਉਸਤਤ ਜਾਂ ਕੈ ਲੋਭ ਮੋਹ ਅਵਮਾਨਾ ਹਰਖ ਸੋਗ ਤੇ ਰਹਿ ਨਿਰਾਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ

ਗੁਰ ਕਿਰਪਾ ਜੇ ਨਰ ਕਹੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਗੁਰ ਕਿਰਪਾ ਜੇ ਨਰ ਕਹੋ ਕੀਨੀ ਤੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਾਨੋਂ ਕਰੁਣਾਮ ਦਾਨ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਸੋ ਉਸ ਦਿਨ ਵੀ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ। ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਆਪ ਸੰਗਤਾਂ ਨੇ ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ ਬਤੌਰ ਹੈਡ ਗ੍ਰੰਥੀ ਦੀਆਂ ਸੇਵਾਵਾਂ ਨਿਭਾ ਰਹੇ ਸਨ। ਉਹਨਾਂ ਦੀ 17 ਤਰੀਕ ਨੂੰ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ ਵਿਦਾਇਗੀ ਏ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਲੈਂਦੇ ਰਹਿਣ। ਸਮੂਹ ਸੰਗਤਾਂ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਨੇ, 3 ਵਜੇ ਤੋਂ ਲੈ ਕੇ 4:30 ਵਜੇ ਤੱਕ, ਅਤੇ ਹਰ ਸ਼ਨੀਵਾਰ ਦੁਪਹਿਰੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਪਾਠ ਹੁੰਦੇ ਨੇ। ਆਪ ਜੀ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ ਜੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੇਲਾ ਰਾਗੌਲੀ ਦੀਪ ਕੀ ਮਹਿਲਾ ਪਹਿਲਾ, ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖਿਆ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਓ ਸੋਹੇਲਾ ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭੌਕਾ ਸੋਹੇਲਾ, ਹੋਵਾਰੀ ਜਿਤ ਸੋਹੇਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲਿਆਂ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਾਵੇ ਤਿਸ ਦਾਤੇ ਕੌਣ ਸੁਮਾਰ। ਸੰਮਤ ਸਾਹ ਲਿਖਿਆ ਮਿਲ ਕਰ ਪਾਓ ਤੇਲ, ਦਿਓ ਸਜਣ ਆਸੀ ਸੜੀਆਂ ਜੂੰ ਹੋਵੇ ਸਾਹਿਬ ਸੁਮੇਲ। ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰਿਆ ਨਾਨਕ ਸੇ ਦੇਹ ਆਵਨ। ਰਾਗਾ ਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋਕਰ ਰਾਖ ਵਡਾਈ ਤੋਏ ਰਾਵ। ਵਿਸਵੇ ਚਸਿਆਂ ਘੜਿਆਂ ਪਹਿਰਾਂ, ਥਿੱਤੀ ਵਾਰੀ ਮਹਾ ਹੋਵਾ।

ਰੋਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਉ ਖੰਡਨਾ ਤੇਰੀ ਆਰਤੀ ਅਰਹੱਤਾ ਸ਼ਬਦ ਬਾਜੰਤ ਪੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿੰਬਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨ।

ਤਾਂ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ। ਕਰ ਸਾਧੂ ਮੰਜਲੀ ਪੁਨ ਵੱਡਾ ਹੈ ਕਰ ਡਾਓਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਸਾਧਨਾ ਜਾਣਿਆ ਦਿਨੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸੰਭਾਲੇ ਦੁੱਖ ਜਨਮ ਮਰਨ ਭਉ ਖੰਡਾ ਹੈ। ਅਵਨਾਸੀ ਪ੍ਰਭ ਪਾਇਆ ਪਰਮੇਸ਼ਰ ਬਹੁ ਸੋਭ।

ਹੈ ਪਾਤਸ਼ਾਹੀ ਦਸਵੀਂ ਪ੍ਰਥਮ ਮਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰੜਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰ ਗਾਏ ਘਰ ਨੌਨ ਦਿਆਵੇ ਧਾਇ ਸਭ ਥਾਈ ਜੀ ਸਹਾਇ ਧੰਨ ਧੰਨ

ਹੇ ਨਿਮਾਣਿਓ ਦੇ ਮਾਣ ਗੁਰੂ ਨੇ ਤਾਣਿਓ ਦੇ ਤਾਣ ਨਿਓਟੀਆਂ ਦੀ ਉੜਸ ਚੇ ਪਿਤਾ ਇਸ ਵੇਲੇ ਅਰਦਾਸ ਆਪ ਜੀ ਦੇ ਚਰਣਾਂ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਜੀ ਆਪ ਜੀ ਦਾ ਕੋਟਾ ਅਨਕੋਟ ਸ਼ੁਕਰ ਹੈ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁੱਖ ਨਾਲ ਬਤੀਤ ਹੋਇਆ ਹੈ ਪਾਤਸ਼ਾਹ ਜੀ ਉਹ ਚਾਰ ਪਹਿਰਾਂ ਨਾਈ ਆਪਣੇ ਭਾਣੇ ਅੰਦਰ ਸੁੱਖ ਨਾਲ ਗੁਜ਼ਾਰਨਾ ਇਸ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਆਪ ਜੀ ਦੇ ਸੋਹਣੇ ਸੁਖਾਸਨ ਹੋਏ ਨੇ ਸੋਹਲੇ ਸਾਹਿਬ ਜੀ ਦੇ ਜਾਪ ਹੋਏ ਹਨ ਪੜੀ ਸੁਣੀ ਗੁਰਬਾਣੀ ਧਰਤੇ ਪ੍ਰਵਾਨ ਕਰਨੀ ਹੋਇਆ ਭੁੱਲਾ ਬਸ਼ ਕੇ ਸੁਮਤ ਬਖਸ਼ਿਸ਼ ਕਰਨੀ ਪਾਤਸ਼ਾਹ

ਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਕਿਸੇ ਸੱਜਣ ਦੀ, ਭਾਈ ਮਨਦੀਪ ਸਿੰਘ ਜੀ ਦੀ ਗੱਡੀ ਦੀ ਚਾਬੀ ਗੁਰੂ ਘਰ ਰਹਿ ਗਈ ਹੈ, ਸੋ ਕਿਰਪਾ ਕਰਕੇ ਉਹ ਆ ਕੇ ਚਾਬੀ ਆਪਣੀ ਲੈ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਸਿੰਘ।

dışarıda var.

ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਨਾਮ ਏਕ ਲਿਵ ਮਨ।

ਕਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸਤ ਭਾਨ ਡਰਿਓ ਭਾਨ ਦਾਸ ਜੋ ਅਸ ਜਗਤਰ ਗੁਰੂ ਕੀ ਪਾਰਸ ਭੇਟ ਪਾਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਭਾਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਾਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ

ਗੁਰੂ ਜੀ, ਪੀਤ ਬਸਨ ਕੁੰਦ ਦਸਨ ਪ੍ਰੈ ਸੰਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇ ਵਜ਼ੀਰ ਵੱਡੇ ਤੀਰ ਧਰਮ ਅੰਗ ਅਲਖ ਅਗਮ ਖੇਲ ਕੀਆ ਆਪਣੇ ਉਛਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਿਹਾ ਸਮਾਏ ਸੁਧੈ ਸਿੱਧ ਰੂਪ ਧਰਿਓ।

ਆਵੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੁ।

0: ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ਼
1: ਮਨੇ ਕੀ ਗਤ ਕੇ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ
0: ਕਾਗਦ ਕਲਮ ਨਾ ਲਿਖਣ ਹਾਰ

ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨ ਮਗਨ ਚੱਲਾ ਪੰਥ ਮਨ ਧਰਮ ਸਿੱਧੀ

0: ਸਦਾ ਸਲਾਮਤ ਨਿਰੰਕਾਰ
1: ਅਸੰਗ ਜਪ ਅਸੰਗ ਪਾਉ ਅਸੰਗ ਪੂਜਾ ਅਸੰਗ ਤਪਤਾਉ
0: ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਗ ਭਗਤ ਕੁਨ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾ
0: ਅਸੰਖ ਸੂਰ ਮੋਹ ਪਗਸਾਰ ਅਸੰਖ ਮੋਹਣ ਲਿਵ ਲਾਏ ਤਾਰ
1: ਕੁਦਰਤ ਕਮ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
0: ਜੋ ਦੁੱਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੋਰ ਕੰਧ ਗੋਰ ਅਸੰਖ ਚੋਰ ਹਰਮ ਕੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਅਲ ਵਡਾ ਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ
1: ਅਸੰਖ ਕੁਰੇ ਕੁਰੇ ਫਿਰਾਏ ਅਸੰਖ ਮਲੇਸ਼ ਮਲ ਬਕਾਏ
0: ਅਸੰਖ ਨਿੰਦਕ ਸਿਰ ਕਰੇ

0: ਸਾਸ 18 ਕਹਿਣ ਕਤੇਬਾਂ ਅਸਲੂ ਇੱਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਨਦੀਆਂ ਅਤੇ ਵਾਹ ਪਵੈ ਸਮੁੰਦ ਨ ਜਾਣੀਐ
1: ਸੁਲਤਾਨ ਗਹਿ ਸੇਤੀ ਮਾਲ ਤਨ
0: ਕੀੜੀ ਤੋਲ ਨ ਹੋਵਣੀ ਜੇ ਤਿਸ ਮਨੋ ਨਾ ਵਿਸਰੇ
1: ਅੰਤ ਨ ਸਿਫਤੀ ਕਹਿ ਨਾਤ ਅੰਤ ਨ ਕਰਨੇ ਦੇ ਨਾਤ
0: ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ
1: ਅੰਤ

0: ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ
0: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਆਸਮਾਏ
1: ਅਮੁੱਲ ਧਰਮ ਅਮੁੱਲ ਦੀਪਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਹੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ
1: ਆਖੇ ਗੋਪੀ ਤੇ ਗੋਵਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨ ਆਖੇ ਦੇ ਆਖੇ ਸੁਣਨ ਮੁੰਜਨ ਸੇ
0: ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ

0: ਵਿਚਾਰੇ
1: ਸੋਈ ਸੋਈ ਸਦਾ ਸਰ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਜਿਨ ਉਪਾਈ
0: ਕੀਤਾ ਆਪਣਾ ਜਿਤ ਸੇਵੜਿਆ
1: ਜੋਤਿ ਭਾਵੈ ਸੋਈ ਕਰਸੀ ਹੁਕਮ ਨ ਕਰਨ।

0: ਗੀਤੀਆ ਸੁਰਤੀ ਸੇਵਾ ਕੀਤੇ ਨਾਨਕ ਅੰਤ ਨ ਅੰਤ ਧਰਮ ਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਆ ਬਹੁਤ ਅਨੂਪ
1: ਗਲਾ ਕਰਤੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ
0: ਤਿਥਾ ਘੜੀਆ ਸੁਰਤ ਮਾਤ ਮਨ ਬੁੱਧ ਤਿਥਾ ਘੜੀਆ ਸੁਰਾਂ ਸਦਾ

ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਘੜੀਆ ਸ਼ਬਦ ਸੱਚੀ ਟਕਸਾਲ ਜਨ ਕੋ ਨਦਰ

0: ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿੰਨੀ ਨਾਮ ਧਿਆਇਆ ਗੈ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ

ਸਰਬਤਰ ਮਾਨੇ ਸਦੈਵੰ ਪ੍ਰਧਾਨੀਏ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਸਰਬਤਰ ਪਾਣੇ ਕੇ ਸਰਬਤਰ ਮਾਨੇ ਸਰਬਤਰ ਇੰਦਰਾ

ਸਰੂਪ ਦੁਰਮੁਕਤ ਬਬੂਤ ਹੈ।

0: جمال ہے
1: سے کے
0: سبا سے روپ ہے

0: ਕੀ ਫਤਿਹ।
1: ਏਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
0: ਸੁਰ ਸੁਧਾ ਦੇਖ।

0: ਸਭੈ ਸੁਭਿਚਾਰ ਹਜ਼ਾਰ ਕੇ ਦੇਖੈ।
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀਵਨ ਏਕ ਨਾ ਲੇਖੈ।
0: ਸਦ ਸਪਾ ਦੁਰੰ ਦੁਬਾਸ ਸਾਧ ਸਨਾ ਦੁਰਜਾਨ ਦਲੈਂਗੇ।
1: ਹਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ।
0: ਤੋਰ ਹਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ।
1: ਸ਼੍ਰੀ ਪਾਲ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ।
0: ਵੀਰ ਪਾਰ ਬੜੇ ਬਰੀਆਰ ਵਿਚਾਰੇ ਸਾਰ ਕੀ ਤਾਰ ਪਛਈਆ।
1: ਦੇਸ ਮਲਿੰਦ ਮਵਾਸ

0: ਜਿਹੜ ਸ਼੍ਰੀ ਪਦ ਕੇ ਪ੍ਰਸ ਹੈ ਪਗ ਤੇ ਨਾਰ ਫੇਰ ਨਾ ਦੇ ਧਰੇਂਗੇ।
1: ਕਹਾਂ ਪਇਓ ਜਦੋਂ ਲੋਚਨ ਮੂੰਦ ਕੇ ਬੈਠ ਰਹੇ ਹੋ, ਭਗਤਿਆਂ ਲਗਾਇਓ
0: ਨਾ ਪ੍ਰਿਓ ਲਈ ਸਾਹ ਸਮੁੰਦਰ ਲੋਕੇ ਉਪਰ ਲੋਕ ਗਵਾਇਓ।
1: ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ।
0: ਸਾਸ ਕਹੋ ਸੁਣ ਲਿਓ ਸਵੇਜਨ ਪ੍ਰੇਮ ਕੀਓ ਤਨੀ ਪ੍ਰਭਾਇਓ।
1: ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ।
0: ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਿਛਾਕੋ।

0: ਮੇਰੀ ਤੁਮ ਕਰੋ ਸਿੱਖ ਬਾਣ ਸਿੱਖ
1: ਸੰਗਰੋ ਸਕਲ ਮਲੇਸ਼ ਕਰੋ ਰਣਕਾਤਾ
0: ਜੇ ਅਸ ਤੁਝ ਤੋ ਸਰਨੀ ਪਰੇ ਤਿਨਕੇ ਦੁਸ਼ਟ ਗਿਤ ਵੈ ਮਰੇ ਜੋ ਕਲ ਕੋ ਇੱਕ ਬਾਰ ਧਿਆਈਏ ਤਾਂ ਕਿ ਕਾਲ ਨਿਕਟ ਨਹੀਂ ਹੈ ਜਾਏ ਨ ਹਰਿਓ ਤਾਂ ਕਿ ਤਾਪ ਤਨਕ ਮੋਹ ਹਰਿਓ ਇੱਕ ਬਾਰ ਜਿਨ ਤੁਮੇ ਸਵਾਰਾ ਕਾਲ ਫਾਸ ਦੇ ਤਾਏ ਉਬਾਰਾ
1: ਨਾਮ ਤਿਉਹਾਰੋ ਕਾ ਦੁਸ਼ਟ ਦੋਖ ਦੇ

0: ਪਰੰਤ ਕਰਾ ਪੂਰਨ ਸੁਬਰਾਤਾ
1: ਨਿਰਮਖ ਸੰਗਲ ਦੇਖੋ ਹਰਤਾ ਦੁਸਤ ਦੋਖ ਅੰਕੋਸ਼ੈ ਕਰਤਾ
0: ਸ਼੍ਰੀ ਅਸ ਦੁਜੇ ਪੇ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ
1: ਮਨ ਬਾਜਤ ਬਲ ਪਾਵੇ ਸੋਈ ਦੁਖ ਨ ਦਿਸੈ ਬਿਆਪਦ ਕੋਈ।

ਪੰਚ ਦੂਤ ਉਦਵਸ ਕੀਤੇ ਕਾਲ ਕੰਟਕ ਮਾਰਿਆ ਕਹਿ ਨਾਨਕ ਤੈ ਸੁਭੋਆ ਤੇ

0: ਤੂੰ ਸਦਾ ਸੱਚ ਸਮਾ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
1: ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ।
0: ਐਸਾ ਕੰਮ ਉਲੇ ਨਾ ਕੀਚੇ ਜਿੰਦ ਅੰਤ ਪੁੱਛਦਾਈਐ,
1: ਸਤਿਗੁਰੂ ਕਾ ਆਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
0: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ,
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ,
0: ਅੰਤੋ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣੇ।
1: ਜੀ ਜਨ ਸਭ ਖੇਲ ਤੇਰਾ ਕਿਆ ਗੋ ਆਖ ਵਿਖਾਣੇ,
0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ,
1: ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ।
0: ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ।
0: ਜੀ ਜਨ ਸਭ ਤੁਧ ਉਪਾਇ ਇੱਕ ਵੇਖ ਪਰਸਨ ਆਇਆ,
1: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ।
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ,
1: ਭਗਤਾਂ ਕੀ ਚਾਲ ਰਾਲੀ ਚਾਲਨ ਰਾਲੀ ਭਗਤਾਂ ਕੇਰੀ ਵਿਖਮ ਮਾਰੀ ਚੱਲਣਾ।
0: ਲਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ,
1: ਬਨਿਓ ਦਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ।
0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ,
1: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ।
0: ਜੋ ਤੂੰ ਚਲਾਏ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ,
1: ਜੇ ਤੂੰ ਚਲਾਏ ਤਿਵੈ ਚੱਲੇ ਜਿਨਾ ਮਾਰਗ ਪਾਵੇ,
0: ਹਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆ ਵਹੇ,
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
0: ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇਂ ਚਲਾਵੇ,
1: ਇਹੋ ਸੋਹਿਲਾ ਸਭ ਸੁਹਾਵਾ ਸਭੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ।
0: ਇਹੋ ਤਿਨ ਕੇ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ,
1: ਇੱਕ ਫਿਰੇ ਘਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ।
0: ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ,
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ,
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
1: ਪਵਿੱਤ ਮਾਤਾ ਪਿਤਾ ਕੁਟੁੰਬ ਸੇ ਸਿਉ ਪਵਿੱਤ ਸੰਗ ਸਵਾਈਆ।
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ,
1: ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ,
1: ਮਨ ਧੋਵੋ ਸਭ ਲਾਗੋ ਹਰਸਿਓ ਰਹੋ ਚਿਤ ਲਾਏ।
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ,
1: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ।
0: ਕਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ,
1: ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੈ ਜਿਉ ਬੇਤਾਲਿਆ।
0: ਕਹੇ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨੀ ਜਨਮ ਜੂਹੇ ਹਾਰਿਆ,
1: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ।
0: ਕੀ ਸੋਹੇ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ।

0: ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ
0: ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸਮਾਲੇ
1: ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨੇ ਹੋਰ ਨਾ ਜਾਣੈ ਕੋਈ
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਦੇਖੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵਿਵੇਕਿਆ ਜਾਏ
1: ਅਨੇਕ ਦੂਨੀ ਭਰ ਮੈਂ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ

0: ਤਕ ਜਾ ਤੂੰ ਜਗ ਮੈਂ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
0: ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
0: ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ।
1: ਹਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੀ ਵਡਾ ਪਾਰ ਤੇਰਾ ਮਰਤਬਾ,
1: ਰੰਗ ਰੰਗ ਵੇਖ ਨਾ ਜਾਪਨ ਕਰਤਵਾ,
0: ਜੀਆਂ ਅੰਦਰ ਜੀਓ ਸਭ ਕਿਛ ਜਾਣ।

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਦਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਤਲਾਈ ਤੇਗ ਵਾਹੀ ਦੇਖ ਕੇ ਅਨੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਪਾਵਨ ਪਿੱਤਰ ਚਰਣਾ ਚਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕੀਤੀ ਜਾ ਰਹੀ ਪਾਤਸ਼ਾਹ ਆਪ ਜੀ ਨੇ ਮਹਾਨ ਕਿਰਪਾ ਕੀਤੀ ਆਪ ਦੀ ਪਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ ਨੌਵੇਂ ਪਾਤਸ਼ਾਹ ਜੀ ਦੇ ਸਲੋਕ ਪੜੇ ਗਏ ਹੋਰ ਬਾਣੀ ਪੜ੍ਹੀ ਗਈ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਆਗਾਧ ਬੋਧ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ 'ਚ ਕਈ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰ ਦੇਣਾ ਗਾ ਵਾਸਤੇ ਸ਼ੁੱਧ ਬਾਣੀ ਪੜ੍ਹਨ ਸੁਣ ਦਾ ਬਲ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਚਰਨੀ ਲਾਉਣਾ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਪਾਤਸ਼ਾਹ ਬੇਅੰਤ ਸੰਗਤ ਆਪਦੇ ਚਰਨ ਪਰਸਨ ਲਈ ਆ ਰਹੀ ਹੈ ਕਦਮ ਲੇਖੇ 'ਚ ਲਾਉਣੇ ਸੇਵਾਵਾਂ ਪਿਟਾਵਾਂ ਰਸਤਾ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਸਮੂਹ ਟਹਿਲੀਏ ਸਮੂਹ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਸਤਿਗੁਰੂ ਜੀ ਆਪ ਪ੍ਰਾਪਤ ਕਰਦੇ ਰਹਿਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਗੁਰਮੁਖ ਭੈਣ ਜੀ ਵੱਲੋਂ ਆਪਣੇ ਵਿਛੜ ਚੁੱਕੇ ਪਿਤਾ ਦੀ ਯਾਦ ਅੰਦਰ ਅਰਦਾਸ ਬੇਨਤੀ ਕੀਤੀ ਜਾ ਰਹੀ ਪਾਤਸ਼ਾਹ ਵਿਛੜ ਚੁੱਕੀ ਆਤਮਾ ਨੂੰ ਸਦੀਵੀ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਆਵਾਗਾਉਣ ਦੇ ਚੱਕਰਾਂ ਵਿੱਚੋਂ ਬਚਾਉਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਿਤਹਾਗ ਚੜ੍ਹਦੀ ਕਲਾ ਨਾਮ ਦੀ ਦਾਤ ਪਾਤਸ਼ਾਹ ਪਰਿਵਾਰ ਨੂੰ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀਓ ਆਪ ਜੀ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ
ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਕਿਰਪਾ ਕਰੋ, ਪਵਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕਰੋ, ਜੋ ਜੀ ਆਪ ਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ। ਸੇਹੀ ਗੁਰੂ ਦੇ ਪਿਆਰੇ ਮਿਲਣੇ, ਜਿਨ੍ਹਾਂ ਦੇ ਮਿਲੇ ਆਪਦਾ ਪਿੱਤਰ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈਆ ਕਾਲ ਕੀ ਤਬੈ ਚਲਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਨ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੇ। ਰਾਜ ਕਰੇਗਾ ਖਾਲਸਾ ਆ ਕੀ, ਖੁਆਰ ਹੋਏ ਸਾ ਮਿਲਹੇਂਗੇ ਬਚੇ ਸ਼ਰਣ ਜੋ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਣ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ, ਜੋ ਸ਼ਰਦਾ ਕਰ ਸੇਵ ਦੇ ਗੁਰ ਪਾਰ ਉਤਾਰ।

श्री वाहे गुरु साहेब जी, सूही महला पंजवां, बहती जात कदे दृष्ट

ਰਾਮ ਰਤਨ ਰਿਦ ਤਿਲ ਨਾ ਧਾਰਤ ਭਰਨ ਪੋਖਣ ਸੰਗ ਆਦ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰੱਥ ਅਗੋਚਰ ਸਵਾਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸ਼ਰਨ ਸਮਰੱਥ ਅਗੋਚਰ ਸਵਾਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦੇ ਨਿਤ ਪਾਰਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਹੈ। ਰੋਜ਼ ਦੀ ਤਰ੍ਹਾਂ ਸਤਿਗੁਰੂ ਦੇ ਚਰਨ ਪਰਸਣ ਵਾਲੀਆਂ ਨਾਮ ਰੰਗੀਆਂ ਰੂਹਾਂ ਸਤਿਗੁਰੂ ਦੇ ਦਰਬਾਰ ਵਿੱਚ ਆਈਆਂ, ਸਤਿਗੁਰੂ ਦੀ ਕੀਰਤੀ ਹੋਈ ਹੈ। ਸਤਿਗੁਰੂ ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣ, ਨਾਮ ਦੀਆਂ ਦਾਤਾਂ ਬਖਸ਼ਣ, ਸ਼ੁਭ ਭਾਵਨਾਵਾਂ ਸਤਿਗੁਰੂ ਸਾਰਿਆਂ ਦੀਆਂ ਪੂਰੀਆਂ ਕਰਨ, ਫੁੱਲ ਚੁੱਕਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

at the name of

ਪੌੜੀ ਸਤਿਗੁਰ ਵਟਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਨ ਜੰਦੀਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਚੋੜ ਦੂਜੇ ਲੱਗੇ

ਮੁੜਿ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਬਣਾਈ ਆਪੇ ਕਰਮ ਕਰਾਇੰਦਾ। ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ, ਨਦਰ ਪੱਟੀ ਜੇਕਰੇ ਸੁਲਤਾਨਾ ਕਉ ਕਰਾਇੰਦਾ। ਦਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਤੁਮ ਪੈ ਅਰਦਾਸ, ਜੀਉ ਪਿੰਡ ਸਾਥ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨ ਜਾਣ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵਾਨ, ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ। ਅਰਦਾਸ ਇੱਕ ਉਹ ਅੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਨ ਦੇ ਆਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜੱਪੀਆਂ ਤੱਪੀਆਂ, ਜਿਹਨਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨੰਡਿਤ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਰਿਸਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਾਦਾ ਰਾਖਾ, ਆਪ ਅਕਾਲ ਪੁਰਖ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਦੀ ਮਹਾਨ ਕਿਰਪਾ ਦੇ ਸਦਕਾ ਆਪ ਜੀ ਦੀ ਪਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਵਿੱਚ ਆਸਾ ਜੀ ਕੀ ਵਾਰ ਦੇ ਕੀਰਤਨ ਹੋਏ, ਆਨੰਦ ਸਾਹਿਬ ਦੀ ਬਾਣੀ ਦਾ ਜਾਪ ਹੋਇਆ, ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਅਣਜਾਣ ਸਮਝ ਕੇ ਮੁਆਫ਼ ਕਰਨਾ, ਗਾਂ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ, ਸਤਿਗੁਰੂ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਆਪਣੇ ਚਰਨੀ ਲਾਉਣਾ, ਜਗਤ ਚਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰਾ ਦਿੱਤਾ ਲਿਹੋ ਉਬਾਰ, ਸਤਿਗੁਰੂ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਨ ਸਦਭਾਵਨਾ ਮੁਹੱਬਤ ਦੀ ਸਾਂਝ ਬਰਕਰਾਰ ਰੱਖਣੀ, ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਸਤਿਗੁਰੂ ਜੀ ਆਪ ਪ੍ਰਾਪਤ ਕਰਦੇ ਰਹਿਣਾ, ਬੇਅੰਤ ਸੰਗਤ ਆਪ ਦੇ ਚਰਨ ਪਰਸਨ ਲਈ ਆ ਰਹੀ ਹੈ, ਹਾਜ਼ਰੀ ਦਰ ਪ੍ਰਵਾਨ ਕਰਨੀ, ਕਦਮ ਲੇਖੇ ਚਲਾਉਣੇ, ਸੇਵਾਵਾਂ ਭੇਟਾਵਾਂ ਰਸਤਾਂ ਦਰ ਪ੍ਰਵਾਨ ਕਰਨੀਆਂ, ਗੁਰਮਤਿ ਅਨੁਸਾਰ ਸ਼ੁੱਧ ਭਾਵਨਾ ਪੂਰੀਆਂ ਕਰਨੀਆਂ, ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਆਪ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਤਿਗੁਰੂ ਕਿਰਪਾ ਕਰੋ, ਪਵਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕਰੋ, ਜੋ ਜੀ ਆਪ ਦੇ ਦਰ ਆਵੈ ਸੋ ਰਾਜੀ ਹੋ ਕੇ ਜਾਵੇ, ਸਹੀ ਗੁਰੂ ਦੇ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ, ਆਪ ਜੀ ਦਾ ਪਿੱਤਰ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੂਚ ਹੈ ਖੋਜ ਸ਼ਬਦ ਮੇਲੇ ਰਾਜ ਕਰੇਗਾ ਖਾਲਸਾ ਆਕੀ ਰਹਿਣ ਖੁਆਰ ਹੋਏ ਸਾ ਮਿਲਹਿੰਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਦਾ ਕਰ ਸੇਵਨ ਦੇ ਗੁਰ ਪਾਰ ਉਤਾਰਨ ਜੋ ਸ਼ਰਦਾ ਕਰ ਸੇਵਨ ਦੇ ਗੁਰ ਪਾਰ ਉਤਾਰਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ ਮਿੱਤਰ ਅਸਾਦੜੇ ਸੇਈ ਹਉ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਹਉ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਸੋ ਕਹੋ ਟਲ ਗੁਰ ਸੇਵੀਐ ਅਹਿਣ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ।

ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ।

ਮਿਥਿਆ ਮੋਹ ਬੰਦੇ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸ਼ਰਨੀ ਰਹਾਉ ਕਰਤ ਬੇਕਾਰਤ ਹੂੰ ਕਰ ਝਾਰਤ ਰਾਮ ਰਤਨ ਰਿਦ ਤਿਲ ਨਾ ਧਾਰਤ ਭਰਨ ਪੋਖਣ ਸੰਗ ਔਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰੱਥ ਅਗੋਚਰ ਸਵਾਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸ਼ਰਨ ਸਮਰੱਥ ਅਗੋਚਰ ਸਵਾਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਹਾਨ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਦੀ ਪਿੱਤਰ ਹਜ਼ੂਰੀ 'ਚ ਸੁੰਦਰ ਦੀਵਾਨ ਸਜੇ ਗੁਰੂ ਕੇ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਤਥਾ ਸਾਥੀਆਂ ਨੇ ਮਿਲ ਕੇ ਆਸਾ ਜੀ ਕੀ ਵਾਰ ਦੇ ਕੀਰਤਨ ਸੰਗਤ ਨੂੰ ਸਰਵਣ ਕਰਵਾਏ। ਜਥੇ ਦਾ ਧੰਨਵਾਦ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਗੁਰੂ ਘਰ ਦੀ ਕੀਰਤੀ ਕਰਕੇ ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਖੁਸ਼ੀ ਪ੍ਰਾਪਤ ਕਰਦੇ ਰਹਿਣ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅੱਜ 12 ਮਈ ਹੈ, ਸਿੱਖ ਪੰਥ ਦਾ ਬੜਾ ਅਹਿਮ ਪਵਿੱਤਰ ਦਿਹਾੜਾ ਹੈ। ਅੱਜ ਦੇ ਦਿਨ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਸਰਹਿੰਦ ਫਤਿਹ ਕੀਤੀ ਗਈ। ਸਰਹਿੰਦ ਦੀ ਧਰਤੀ 'ਤੇ ਖਾਲਸਾ ਰਾਜ ਦੀ ਸਥਾਪਨਾ ਹੋਈ। ਸਰਹਿੰਦ ਦਾ ਨਾਂ ਤਬਦੀਲ ਕਰਦਿਆਂ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਉਸ ਖੂਨੀ ਦੁਆਰ ਦਾ ਨਾਂ ਬਦਲ ਕੇ ਫਤਿਹਗੜ੍ਹ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਨਾਂ ਉੱਤੇ ਰੱਖਿਆ ਗਿਆ। ਸੋ ਸਿੱਖ ਪੰਥ ਦਾ ਅੱਜ ਬੜਾ ਅਹਿਮ ਪਵਿੱਤਰ ਦਿਹਾੜਾ, ਜਿੱਥੇ ਕਦੇ ਫਤਵੇ ਲਾਏ ਗਏ ਮਸੂਮ ਸਾਹਿਬਜ਼ਾਦਿਆਂ ਦੇ ਬਰਖਿਲਾਫ਼। ਮਿਰਜ਼ਾ ਹਕੀਮ ਜੋਗੀ ਅੱਲਾ ਯਾਰ ਖਾਂ ਕਹਿੰਦੇ ਨੇ, ਜੋਗੀ ਜੀ ਬਸ ਥੋੜ੍ਹੀ ਹੀ ਦੇਰ ਸੀ, ਬਸਤੀ ਸਰਹਿੰਦ ਕੀ ਇੱਟੋਂ ਕਾ ਢੇਰ ਸੀ। ਸੋ ਬਹੁਤ ਸਾਰੇ ਸਿੰਘਾਂ ਨੇ ਆਪਣਾ ਬਲੀਦਾਨ ਦਿੱਤਾ, ਕੁਰਬਾਨੀਆਂ ਦਿੱਤੀਆਂ। ਉਹਨਾਂ ਮਰਦਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦੇ ਹਾਂ। ਵਾਹਿਗੁਰੂ ਕਿਰਪਾ ਕਰਨ ਗੁਰੂ ਘਰ ਵਿੱਚ ਤੁਸੀਂ ਹਾਜ਼ਰੀ ਭਰਨ ਲਈ ਆ ਰਹੇ ਹੋ। ਸਤਿਗੁਰੂ ਕਦਮ ਲੇਖੇ ਵਿੱਚ ਲਾਉਣ, ਸੇਵਾਵਾਂ ਭਿਟਾਵਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਸਤਿਗੁਰੂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਭੁੱਲ ਚੁੱਕ ਦੀ ਖਿਮਾ। ਗੁਰੂ ਕਾ ਲੰਗਰ ਅਟੁੱਟ ਵਰਤ ਰਿਹਾ, ਆਪਣੀ ਆਪਣੀ ਇੱਛਾ ਮੁਤਾਬਕ ਗੁਰੂ ਕਾ ਲੰਗਰ ਛੱਕ ਕੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੋ। ਭੁੱਲ ਚੁੱਕ ਦੀ ਖਿਮਾ, ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।